ਮਾਨ ਸਮਰੱਥ ਕੋਈ ਨਹੀਂ ਕਿਰਪਾ ਕਰ ਬਨਵਾਰੀਆ ਉਸ ਮੋਰ ਥਾਉ ਨਾਹੀ ਸਤਿ ਲਾਗ ਸਵਾਰੀਆ ਕਹੇ ਨਾਨਕ

ਸੰਗ ਮੇ ਕੋਈ ਨਾ ਸਾਧ ਬਿਨ ਸਾਧ ਨਾ ਦਿਸੇ ਜਗ ਵਿੱਚ ਕੋਆ ਰਹੋ ਸੰਤ ਹੋ ਟੋਰ ਸਾਧ

ਧੋਤੀ ਕਖਾਈ ਹੱਥ ਵੀ ਜਗਤਾ ਸਾਈ ਨੀਲ ਵਸਤਰ ਪਹਿਰੋਏ ਪ੍ਰਵਾਨ ਮਲੇਸ਼ ਟਾਲੇ ਪੂਜੇ ਪ੍ਰਾਣ ਭਾਖਿਆ ਕਰ ਪੁੱਠਾ ਬੱਕਰਾ ਖਾਣਾ ਚੌਂਕੇ ਪਰ ਕਿਸਨੇ ਜਾਣਾ ਦੇਖ ਚੌਂਕਾ ਕੱਢੀ ਕਾਬੂ ਪਰ ਆਏ ਬੈਠੇ ਕੁੜੀਆਂ ਮਤ ਪਿੱਠੇ ਵੀ ਮਤ ਪਿੱਠੇ ਸਾਡੇ ਪਿੱਠੇ ਹਾਂ।

ਮੁਰਦੇ ਖਾਣ ਦੇ ਬਰਾਬਰ। ਜੋ ਝੂਠ ਬੋਲਦਾ ਮੁਰਦਾ ਖਾਂਦਾ। ਬਾਬਾ ਸ਼ੇਖ ਫਰੀਦ ਜੀ ਫਰਮਾਉਂਦੇ ਹਨ, ਐ ਪਿਆਰੇ ਝੂਠ ਨਾ ਬੋਲ, ਸੱਚ ਬੋਲ, ਸੱਚ ਤੇ ਧਰਮ ਬੋਲ। ਜੋ ਤੈਨੂੰ ਗੁਰੂ ਰਸਤਾ ਦੱਸੇ, ਉਸ ਉੱਤੇ ਸਿੱਖ ਦਾ ਚੱਲਣਾ ਫਰਜ਼ ਹੈ। ਕਹਿੰਦੇ ਨੇ

ਦੇ ਨਾਲ ਲੱਗ ਜਾ, ਜੁੜ ਜਾ ਉਹਦੇ ਨਾਲ, ਜੇ ਨਹੀਂ ਜੁੜੇਗਾ ਤੇਰੀ ਦੇਹੀ ਨੂੰ ਵੱਡਾ ਸਾਰਾ ਟੋਆ ਪੁੱਟ ਕੇ ਵਿੱਚ ਦਬਾ ਦੇਣਗੇ, ਉਸ ਗੋਰ ਉਸ ਕਬਰ ਦੇ ਵਿੱਚ ਇਸ ਦੇਹੀ ਨੇ ਮਿੱਟੀ ਵਿੱਚ ਮਿਲ ਜਾਣਾ। ਇਸ ਲਈ ਤੈਨੂੰ ਮੈਂ ਕਹਿੰਦਾ ਐ ਮਨੁੱਖ ਤੂੰ ਸਮਝ ਉਸ ਰੱਬ ਦੇ ਨਾਲ ਜੁੜ।

ਸੇਖ ਫਰੀਦ ਕਹਿੰਦਾ ਤੂੰ ਅੱਜ ਹੀ ਰੱਬ ਦੇ ਨਾਲ ਮਿਲ, ਇਸ ਜਨਮ ਵਿਚ ਹੀ ਮਿਲ, ਇਹ ਜਿਹੜੀਆਂ ਤੇਰੀਆਂ ਇੰਦਰੀਆਂ ਨੇ ਇਹਨਾਂ ਨੂੰ ਰੋਕ, ਮਨ ਨੂੰ ਮਚਾਉਣ ਵਾਲੀਆਂ ਇੰਦਰੀਆਂ ਨੂੰ ਰੋਕ, ਇਹ ਮੇਰੇ ਪਿਆਰੇ ਇਸ ਜਨਮ ਵਿਚ ਹੀ ਤੇਰੇ ਕੋਲੋਂ ਕੰਮ ਹੋ ਸਕਣਾ। ਅਗਲੀ ਤੁਕ ਵਿਚ ਫਰਮਾਉਂਦੇ ਹਨ।

ਦੁਨੀਆਂ ਦੀ ਰੀਤ ਤੁਰਦੀ ਜਾ ਰਹੀ ਹੈ, ਦੁਨੀਆਂ ਆਪਣਾ ਚੱਕਰ ਚਲਾਉਂਦੀ ਜਾ ਰਹੀ ਹੈ। ਕੱਤਕ ਦੇ ਵਿੱਚ ਕੂੰਜਾਂ ਆਉਂਦੀਆਂ ਹਨ, ਖੇਤਰ ਦੇ ਵਿੱਚ ਜੰਗਲਾਂ ਵਿੱਚ ਅੱਗ ਲੱਗ ਜਾਂਦੀ ਹੈ, ਸਾਵਣ ਦੇ ਵਿੱਚ ਬਾਰਿਸ਼ ਵਸਦੀ ਹੈ, ਬਿਜਲੀ ਚਮਕਾਰੇ ਮਾਰਦੀ ਹੈ। ਬਾਬਾ ਜੀ ਕਹਿੰਦੇ ਨੇ ਸਿਆਲੇ ਦੇ ਵਿੱਚ ਉਹ ਸੁੰਦਰ ਇਸਤਰੀਆਂ ਦੀਆਂ ਬਾਹਾਂ ਆਪਣੇ ਪਤੀਆਂ ਦੇ ਗਲਾਂ ਵਿੱਚ ਹੁੰਦੀਆਂ ਨੇ, ਪਰ ਵੇਖੋ ਇਹ ਚੱਕਰ ਚੱਲਦਾ ਜਾ ਰਿਹਾ। ਇਸੇ ਤਰ੍ਹਾਂ ਮਹੀਨੇ ਦੇ ਮਹੀਨੇ ਆ ਰਹੇ ਨੇ ਤੇ ਆਪ ਕਹਿੰਦੇ ਨੇ ਤੂੰ ਆਪਣੇ ਦਿਲ ਵਿੱਚ ਸੋਚ ਇਹ ਚੱਕਰ ਚੱਲਦਾ ਰਹਿਣਾ, ਪਰ ਪਿਆਰੇ ਤੂੰ ਜਪ ਨਾਮ, ਨਹੀਂ ਤਾਂ ਤੇਰੇ ਉੱਤੇ ਵੀ ਉਹ ਦਿਨ ਆਉਣ ਵਾਲੇ ਨੇ ਜਿਵੇਂ ਇਹ ਮਹੀਨੇ ਤੋਂ ਬਾਅਦ ਸਾਲ ਆਉਂਦੇ ਨੇ। ਕਹਿੰਦੇ ਨੇ

ਬੱਚੇ ਨੂੰ ਜੁੜਦਿਆਂ 6 ਮਹੀਨੇ ਹੁੰਦੇ ਨੇ। ਬਾਬਾ ਜੀ ਕਹਿੰਦੇ ਨੇ ਵੇਖੋ ਇਸ ਦੀ ਤਿਆਰੀ ਵਿਚ 6 ਮਹੀਨੇ ਲੱਗਦੇ ਨੇ, ਇੱਕ ਇੱਕ ਤਰੋਪਾ ਲੱਗਦਾ, ਇੱਕ ਇੱਕ ਲੱਤ ਬਾਂਹ ਨੱਕ ਅੱਖਾਂ ਜੁੜਦੀਆਂ ਹਨ। 6 ਮਹੀਨੇ ਤਰੋਪੇ ਲੱਗਦੇ ਰਹਿੰਦੇ ਨੇ, ਜਦੋਂ ਟੁੱਟੇਗਾ ਆਵਾਜ਼ ਵੀ ਨਹੀਂ ਆਉਣੀ, ਇੱਕੋ ਹੀ ਝਟਕਾ ਲੱਗੇਗਾ, ਇਸਨੇ ਖਤਮ ਹੋ ਜਾਣਾ। ਕਹਿੰਦੇ ਨੇ

ਤਖਤੋ ਚਵਰ ਦੇ ਮਾਲਿਕ ਸ਼ਬਦ ਗੁਰਪੀਰਾ ਗਹਿਰ ਗੰਭੀਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚਰਨ ਸਰਨ ਅੰਦਰ ਸੁਸ਼ੋਭਿਤ ਗੁਰੂ ਕੀ ਲਾਡਲੀ ਗੁਰੂ ਕੀ ਭਰੋਸਾਈ ਹੋਈ ਪਿਆਰੀ ਅਤੇ ਸਤਿਕਾਰਯੋਗ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕੀ ਫਤਿਹ। ਫਤਿਹ ਬੁਲਾਉਣ ਤੋਂ ਝਿਜਕਿਆ ਨਾ ਕਰੋ, ਇਹ ਤਾਂ ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦੀ ਦੇਣ ਹੈ। ਇੱਕ ਵਾਰੀ ਫੇਰ ਪਿਆਰ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਇਹ ਬਰਮਿੰਘਮ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਉਪਰਾਲਾ ਕੀਤਾ, ਬੜਾ ਸ਼ਲਾਘਾਯੋਗ ਉਪਰਾਲਾ ਹੈ। ਇਸੇ ਤਰ੍ਹਾਂ ਇਹਦੇ ਨਾਲ ਨਾਲ ਜਿੱਥੇ ਗੁਰਮਤ ਦਾ ਪ੍ਰਚਾਰ ਵੱਧਦਾ, ਉੱਥੇ ਨਾਲ ਨਾਲ ਸੰਗੀਤ ਦਾ ਪ੍ਰਚਾਰ ਨਾਲ ਨਾਲ ਹੁੰਦਾ ਹੈ। ਅਸੀਂ ਦੇਖਦੇ ਹਾਂ, ਜਦੋਂ ਪਹਿਲਾਂ ਮੈਂ ਇੱਥੇ ਆਇਆ '69 ਵਿੱਚ, ਉਸ ਵੇਲੇ ਇੱਥੇ ਕੀਰਤਨੀਏ ਵੀ ਬੜੇ ਘੱਟ ਸੀ। ਬਰਮਿੰਘਮ ਵਿੱਚ ਸਿਰਫ ਰਸੀਆ ਜੀ ਹੁੰਦੇ ਸੀ, ਹੋਰ ਕੋਈ ਕੀਰਤਨੀਆ ਇੱਥੇ ਨੇੜੇ ਤੇੜੇ ਨਹੀਂ ਸੀ। ਖੈਰ, ਵਕਤ ਬਦਲਦਾ ਗਿਆ ਤੇ ਜਦੋਂ ਮੈਂ ਇੱਥੇ 1983 'ਚ ਆ ਕੇ ਰਿਹਾਇਸ਼ ਦਾ ਕੀਤਾ ਤੇ ਉਸ ਵੇਲੇ ਸੰਗੀਤ ਦਾ ਪ੍ਰਚਾਰ ਬੜਾ ਘੱਟ ਸੀ। ਬੜਾ ਯਤਨ ਕੀਤਾ, ਉਸ ਯਤਨ ਦਾ ਫਲਸਰੂਪ ਅੱਜ ਅਸੀਂ ਦੇਖਦੇ ਹਾਂ, ਜਗ੍ਹਾ ਜਗ੍ਹਾ ਬੱਚਿਆਂ ਦੀਆਂ ਸੰਗੀਤ ਦੀਆਂ ਕਲਾਸਾਂ, ਕੋਈ ਵੀ ਦੇਖਦੇ ਹਾਂ, ਬੱਚਾ ਜੀ ਤਬਲਾ ਸਿੱਖਦਾ, ਆ ਬੱਚਾ ਜੀ ਗਾਣਾ ਸਿੱਖਦਾ। ਸੋ ਬੜੀ ਖੁਸ਼ੀ ਹੁੰਦੀ ਜਦੋਂ ਦੇਖੀਦਾ ਇਸ ਪ੍ਰਚਾਰ ਦੇ ਵਾਧੇ ਨੂੰ। ਵੁਲਵਰਹੈਂਪਟਨ ਵਿੱਚ ਸਵਰ ਧਵਨੀ ਸੁਸਾਇਟੀ ਦਾ ਅੱਗੇ ਕਦੀ ਇਹੋ ਜਿਹਾ ਪ੍ਰੋਗਰਾਮ ਨਹੀਂ ਸੀ ਦੇਖਿਆ, ਜਿੱਥੇ ਕਿ ਉੱਥੇ ਵੀ ਕਲਾਸਿਸ ਸ਼ੁਰੂ ਹੋਈਆਂ ਸੰਗੀਤ ਦੀਆਂ। ਸੋ ਬੜੀ ਖੁਸ਼ੀ ਹੁੰਦੀ ਹੈ ਕਿ ਜੇ ਇਹ ਸੰਗੀਤ ਦਾ ਪ੍ਰਚਾਰ ਇਸੇ ਤਰ੍ਹਾਂ ਹੁੰਦਾ ਹੈ। ਅਸੀਂ ਆਪਣੇ ਵੱਲੋਂ ਪੂਰਾ ਪੂਰਾ ਯਤਨ ਕਰਦੇ ਹਾਂ। ਹਰ ਸਾਲ ਅਸੀਂ ਰਵੀ ਮਿਊਜ਼ਿਕ ਕਾਲਜ ਵੱਲੋਂ ਸੰਗੀਤ ਦਾ ਪ੍ਰੋਗਰਾਮ ਕਰਿਆ ਕਰਦੇ ਹਾਂ, ਜਿਹੜਾ ਇਸ ਸਾਲ ਦਾ ਵੀ 27 ਅਪ੍ਰੈਲ ਨੂੰ ਅਸੀਂ ਕਰ ਰਹੇ ਹਾਂ, ਜਿੱਥੇ ਜਿਹੜੇ ਸਟੂਡੈਂਟਸ ਸੰਗੀਤ ਵਿੱਚ ਹਿੱਸਾ ਲੈਂਦੇ ਨੇ ਜਾਂ ਜਿਹੜੇ ਸੰਗੀਤ ਵਿੱਚ ਮਿਹਨਤ ਕਰਦੇ ਨੇ, ਤਬਲੇ ਵਾਲੇ, ਗਾਉਣ ਵਾਲੇ, ਸਿਤਾਰ ਵਾਲੇ, ਉਹਨਾਂ ਨੂੰ ਸਰਟੀਫਿਕੇਟਸ ਦਿੱਤੇ ਜਾਂਦੇ ਨੇ। ਔਰ ਸਾਨੂੰ ਚੰਡੀਗੜ੍ਹ ਸੰਗੀਤ ਸੰਮਤੀ ਵੱਲੋਂ MA ਤੱਕ ਦੀ ਡਿਗਰੀ ਦਾ ਪਰਮਿਸ਼ਨ ਹੈ, ਔਰ MA ਤੱਕ ਦੀ ਡਿਗਰੀ ਦੀ ਸਿਲੇਬਸ ਉਹਨਾਂ ਨੇ ਸਾਨੂੰ ਦਿੱਤੀ, ਕਿਉਂਕਿ MA ਦਾ ਜਿਹੜਾ ਫਾਈਨਲ ਹੈ, ਫਾਈਨਲ ਈਅਰ ਜਿਹੜਾ ਹੈ, ਉਸਦਾ ਐਗਜ਼ਾਮ ਉੱਥੇ ਜਾ ਕੇ ਦੇਣਾ ਪੈਂਦਾ, ਬਾਕੀ ਦੇ ਅਸੀਂ ਇੱਥੇ ਅਰੇਂਜ ਕਰਦੇ ਹਾਂ। ਸੋ ਇਸ ਪ੍ਰਚਾਰ ਨੂੰ ਵੇਖ ਕੇ, ਇਸ ਸ਼ੌਕ ਨੂੰ ਵੇਖ ਕੇ ਮਨ ਬੜਾ ਪ੍ਰਫੁੱਲਿਤ ਹੁੰਦਾ ਹੈ। ਇਸੇ ਤਰ੍ਹਾਂ ਇਹ ਸ਼ੌਕ ਬੱਚਿਆਂ ਦੇ ਅੰਦਰ, ਵੱਡਿਆਂ ਦੇ ਅੰਦਰ ਸਤਿਗੁਰੂ ਪਾਤਸ਼ਾਹ ਆਪ ਹੀ ਪੈਦਾ ਕਰਦੇ ਰਹਿਣ। ਗੁਰਮਤ ਨੇ ਰਾਗ ਨੂੰ ਪਹਿਲ ਦਿੱਤੀ ਹੈ, ਮਹੱਤਤਾ ਦਿੱਤੀ ਹੈ। ਹਜ਼ੂਰ ਨੇ ਰਾਗ ਪਹਿਲੋਂ ਲਿਖੇ ਤੋ ਬਾਣੀ ਬਾਅਦ ਵਿੱਚ ਲਿਖੀ। ਸੋ ਮੈਂ ਆਪ ਜੀ ਦਾ ਜ਼ਿਆਦਾ ਸਮਾਂ ਨਾ ਲਵਾਂ ਤੇ ਹੁਣ ਅਸੀਂ ਆਰੰਭ ਕਰਦੇ ਹਾਂ ਕੀਰਤਨ। ਸਭ ਤੋਂ ਪਹਿਲਾਂ ਆਪ ਜੀ ਦੀ ਸੇਵਾ 'ਚ ਰਾਗ ਜੈਤ ਸ੍ਰੀ ਰੱਖਣ ਦਾ ਯਤਨ ਕਰਾਂਗੇ। ਜੈਤ ਸ੍ਰੀ ਰਾਗ ਦੇ ਅੰਦਰ ਆਪ ਜੀ ਨੂੰ ਗੁਰਬਾਣੀ ਦੇ ਸ਼ਬਦ ਜੋ ਇਸੇ ਰਾਗ ਵਿੱਚ ਹਜ਼ੂਰ ਦੇ ਉਚਾਰਨ ਕੀਤੇ ਹੋਏ ਹਨ, ਸੁਣਾਉਣ ਦਾ ਯਤਨ ਕਰਾਂਗੇ। ਆਸ ਹੈ ਆਪ ਇਸੇ ਤਰ੍ਹਾਂ ਪਿਆਰ ਨਾਲ ਸ਼ਰਮਨ ਕਰੋਗੇ।

ਤੋਂ ਪਹਿਲਾ ਸ਼ਬਦ ਰਾਗ ਜੈਤ ਸ੍ਰੀ ਮਹੱਲਾ ਨੌਵਾਂ ਤੇ ਤਾਲ ਚਪਤਾਲ ਦੇ ਅੰਦਰ ਆਪ ਜੀ ਨੂੰ ਸੁਣਾਉਣ ਦਾ ਯਤਨ ਕਰਾਂਗੇ।

ਸਤਿਕਾਰਯੋਗ ਸਾਧ ਸੰਗਤ ਜੀ, ਪੇਸ਼ਤਰ ਇਸ ਦੇ ਕਿ ਦੂਸਰਾ ਸ਼ਬਦ ਆਰੰਭ ਕੀਤਾ ਜਾਏ। ਦਾਸ ਪ੍ਰਬੰਧਕ ਸੱਜਣਾ ਦਾ ਹੁਕਮ ਵਜਾਉਣ ਲੱਗਾ ਹੈ। ਆਪ ਸਭ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਮੁਬਾਰਕਬਾਦ ਹੋਵੇ। ਤੁਸੀਂ ਹੈਰਾਨ ਹੋਵੋਗੇ ਇਹ ਵਧਾਈਆਂ ਤੇ ਇਹ ਮੁਬਾਰਕਾਂ ਕਿਸ ਗੱਲ ਦੀਆਂ। 4 ਤਾਰੀਖ ਨੂੰ ਬਾਣੀ ਦੇ ਬਹੁਤ ਕਲਯੁਗ ਦਾ ਜਹਾਜ਼ ਰਚਣ ਵਾਲੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਸੀ। ਪ੍ਰਕਾਸ਼ ਪੁਰਬ ਯੋਮੇ ਵਿਲਾਦਤ, ਅਵਤਾਰ ਧਾਰਨ ਦਾ ਦਿਹਾੜਾ, ਤੇ ਕਨਵੀਨੀਅੰਟ ਦੇਖ ਕੇ ਸ਼ੈਫਰਸ ਬੁਸ਼ ਦੀ ਸੰਗਤ ਨੇ, ਪ੍ਰਬੰਧਕ ਸੱਜਣਾ ਨੇ ਅੱਜ ਦਾ ਦਿਹਾੜਾ ਪ੍ਰਕਾਸ਼ ਪੁਰਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਨਾਉਣ ਵਾਸਤੇ ਮਨ ਬਣਾਇਆ ਹੈ। ਦਰਅਸਲ ਤੇ ਗੁਰਸਿੱਖਾਂ ਨੂੰ ਵਧਾਈਆਂ ਉਦੋਂ ਹੀ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਕਥਨ ਮੁਤਾਬਕ ਗੁਰਸਿੱਖਾਂ ਮਨ ਵਧਾਈਆਂ, ਜਿਨ ਮੇਰਾ ਸਤਵ ਡਿੱਠਾ ਰਾਮ ਰਾਜੇ। ਕੋਟ ਅਨ ਕੋਟ ਮੁਬਾਰਕਬਾਦ ਤੇ ਬਾਣੀ ਗੁਰੂ ਜੀ ਵਿੱਚੋਂ ਦੂਸਰਾ ਸ਼ਬਦ ਜਿਸ ਦੀ ਤੁਕ ਹੈ ਮਹਿਮਾ ਸਾਧੂ ਸੰਕੇ ਸੁਣੋ ਮੇਰੇ ਬੀਤਾ। ਦਾਸ ਨੇ ਯਤਨ ਕੀਤਾ ਹੈ ਇਸ ਸ਼ਬਦ ਦੀ ਬੰਦਿਸ਼ ਟਿਊਨ ਸਰਲ ਜਿਹੀ ਰੀਤ ਵਿੱਚ ਕਹਿਣ ਦਾ, ਬਣਾਉਣ ਦਾ। ਤੁਸੀਂ ਸਾਰਿਆਂ ਨੇ ਆਪਣੀ ਹਾਜ਼ਰੀ ਲਗਵਾਣੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਨਾਨਕੇ ਪਿੰਡ ਗੋਇੰਦਵਾਲ ਸਾਹਿਬ ਦਾ ਧਿਆਨ ਧਰਨਾ ਤੇ ਹਰਿਮੰਦਰ ਸਾਹਿਬ ਜੀ ਦਾ ਧਿਆਨ ਧਰਨਾ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਦੀਦਾਰ ਕਰਨੇ ਯਤਨ ਕਰਨਾ ਹਾਜ਼ਰੀ ਲਗਵਾਉਣ ਦਾ। ਹਾਜ਼ਰੀ ਏਦਾਂ ਹੀ ਲੱਗਦੀ ਹੈ, ਰਸਨਾ ਨੂੰ ਬਾਰ ਬਾਰ ਇਸ ਕੰਮ ਤੇ ਲਾਇਆ ਜਾਏ। ਤੁਕ ਹੈ ਮਹਿਮਾ ਸਾਧੂ ਸੰਕੀ ਸੁਣੋ ਮੇਰੇ ਮੀਤਾ,

gelmişken

मेरा एक दूसरी क्षमा है जिसमें दुनिया में रोशनी है।

ਕੋਈ ਕਹਿੰਦਾ ਕਿਸੇ ਨੂੰ ਇਹ ਮਾਇਆ ਦਾ ਪਿਆਰਾ ਹੈ, ਕੋਈ ਕਿਸੇ ਨੂੰ ਮਾਂ ਵਡਿਆਈ ਦਾ ਭੁੱਖਾ ਕਹਿੰਦਾ ਹੈ, ਪਰ ਰਾਜ ਬੁਲਾਰ ਕਹਿੰਦਾ ਦਾਦਿਆ ਮੈਨੂੰ ਲੋਕੀ ਕੀ ਕਹਿੰਦੇ ਹਨ, ਉਹ ਰਾਜ ਬੁਲਾਰ ਕਹਿੰਦਾ ਹੈ

कक्षा वो देखो वो देखो वो देखो वो देखो।

ਇੰਤਜ਼ਾਰ ਕਰ ਰਹੇ ਸੀ। ਇਧਰੋਂ ਮਹਿਤਾ ਕਾਲੂ ਜੀ ਹਨ, ਬੜੇ ਸਤਿਕਾਰ ਨਾਲ, ਆ ਕਾਲੂ ਸੁਣਾ ਕੋਈ ਮੇਰੇ ਧੰਨ ਗੁਰੂ ਨਾਨਕ ਦੀ ਸੋ। ਕੱਲ ਆਵੇਗਾ ਮੇਰਾ ਮਾਹੀ, ਇਹਦੇ ਵੱਡੇ ਵਿਛੋੜੇ ਦੇ ਕਾਲੂ ਤੂੰ ਅਰਦਾਸ ਕਰ, ਮੇਰੀ ਅਰਦਾਸ ਨਹੀਂ ਸੁਣਦਾ ਮੇਰਾ ਮਾਹੀ, ਕਿਉਂਕਿ ਮੈਂ ਪਾਪੀ। ਉਹ ਕਿਸੇ ਪੁੰਨੀ ਦੀ ਪੁਕਾਰ, ਕਿਸੇ ਗੁਰਮੁਖ ਦੀ ਅਰਦਾਸ, ਕਾਲੂ ਮੇਰਾ ਜਲਵਾ ਫਿਰ ਮੇਰਾ ਜੀਵਨ ਸਮ। ਕਾਲੂ ਦੀਆਂ ਵੀ ਤੋਪਾਂ ਰਾਏ ਜੀ ਇਹ ਕੀ ਕਿਹਾ, ਮੈਂ ਅਰਦਾਸ ਕਰ ਨਾਨਕ ਆਵੇਗਾ ਨਹੀਂ, ਜੇ ਮੈਂ ਅਰਦਾਸ ਕੀਤੀ ਤਾਂ ਆਉਂਦਾ ਨਾਨਕ ਵੀ ਵਾਪਸ ਚਲਾ ਜਾਏਗਾ, ਵਾਪਸ ਨਹੀਂ ਆਏਗਾ, ਕਿਉਂਕਿ ਮੈਂ ਉਹ ਮਾਇਆ ਦਾ ਕੀੜਾ ਜਿਸਨੇ 20 ਰੁਪਈਆ ਬਦਲੇ ਗੁਰੂ ਨਾਨਕ ਦੇ ਸੋਹਣੇ ਮੁਕੜੇ ਤੇ ਚੰਦੇੜਾ ਪਾਇਆ। 12 ਸਾਲਾਂ ਦੇ ਵਿਛੋੜੇ ਨੂੰ, ਇੱਕ ਰੋਂਦੇ ਪੁੱਤਰ ਦੇ ਵਿਛੋੜੇ ਦੇ, ਅੱਜ ਮੈਂ ਤੇ ਕਾਲੂ ਨੂੰ ਵੀ ਵਿਛੜ ਜਾਂਦਾ, ਪਛਤਾਉ ਪਿਆ ਕਰ ਜਾਵਣ ਉਹ ਹਨ ਜਿਹਨਾਂ ਹੱਥਾਂ ਨਾਲ ਮੈਂ ਲਾਲ ਦੇ ਸੋਹਣੇ ਮੁਕੜੇ ਤੇ ਚੰਦੇੜਾ ਪਾਇਆ। ਅਗਿਆਨ ਕਰ ਇੱਕ ਦਿਨ ਕਹਿ ਦਿੱਤਾ ਨਾ ਜੀ ਪਿਤਾ ਜੀ ਵੇਲੇ ਰਹਿ ਕੇ ਕੰਮ ਨਹੀਂ ਚੱਲੇਗਾ, ਕੋਈ ਕੰਮ ਕਰੋ ਜੋ ਆਗੇ ਲੈ, 20 ਰੁਪਈਏ ਲੈ ਜਾ, ਕੋਈ ਸੌਦਾ ਕਰ, ਕੋਈ ਬਿਜ਼ਨਸ ਕਰ। ਮੈਂ ਤੇਰੇ ਨਾਲ ਭਾਈ ਬਾਲੇ ਨੂੰ ਤੋੜਿਆ, ਬਾਲਿਆ ਨਾ ਤੇ ਕਦੇ ਅਣਜਾਣ ਹੈ, ਤੂੰ ਖਿਆਲ ਰੱਖ ਅਮ ਤਵੀ ਅਗਰ ਕੀ ਬਗਾਚੇ ਲਿਆਉਣੇ ਵੀ ਤਾਂ 25 ਸਾਲ ਹੋਣੇ ਚਾਹੀਦੇ। ਚਲੇ ਗਏ ਜੰਗਲ ਵਿੱਚ, ਅੱਗੇ ਸਾਧੂਆਂ ਦਾ ਝੁੰਡ ਵੇਖਿਆ, ਹਲੂ ਕਹਿਣ ਲੱਗੇ ਬਾਲਿਆ ਜੀ ਮਹਾਰਾਜ ਆਪੇ ਤਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰੀ, ਰੱਬ ਦੇ ਪਿਆਰੇ, ਰੱਬ ਦੇ ਪਿਆਰਿਆਂ ਦੇ ਦਰਸ਼ਨ ਕੀਤੇ ਆ, ਰੱਬ ਚੇਤੇ ਆਉਂਦਾ ਆਵੇ ਸਾਲ ਚਿੱਤ ਤੇਰਿਆਂ ਭਗਤਾ, ਮਨ ਕੀ ਕਰੀਏ ਮੈਲ ਸਾਧ ਕਰੀ। ਬਾਲੇ ਨੇ ਕਿਹਾ ਮਹਾਰਾਜ ਆਪਾਂ ਜਿਹੜੇ ਕੰਮ ਆਏ ਹਾਂ ਉਹ ਕਰੀਏ, ਸਾਨੂੰ ਕੀ ਲੋੜ ਹੈ, ਕਿਉਂਕਿ ਬਾਲੇ ਨੂੰ ਪਤਾ ਸੀ ਅਸੀਂ ਸਾਰਾ ਅਰਬਤ ਦਾ ਪਿਆਰ ਕਰਦੇ, ਕਿਤੇ ਅਸੀਂ ਤਾਂ ਸਮਾਧੀ ਲਗਾ ਕੇ ਬੈਠਾ। ਅਗਰ ਕਹਿਣ ਲੱਗੇ ਬਾਲੇ ਮਹਾਂਪੁਰਸ਼ਾਂ ਦੇ ਦਰਸ਼ਨ ਭਾਗਾਂ ਹਨ, ਤੈਨੂੰ ਮਹਾਰਾਜ ਆਏ ਇਹਨਾਂ ਦਾ ਜਿਹੜਾ ਮਨ ਸੀ ਬੜੀ ਵਡੇਰੀ ਉਮਰਾਂ ਦਾ ਚਿੱਟਾ ਦੁੱਧ ਵਰਗਾ ਸਾ, ਇਹਦਾ ਵੱਡਾ ਲਿਟਾਂ ਦਾ ਉੱਤੇ ਜੂੜਾ ਕੀਤਾ ਹੋਇਆ, ਸਾਹਿਬਾਂ ਨੇ ਆ ਕੇ ਆਦੇਸ਼ ਦਿੱਤਾ, ਇਹਨੇ ਸਤਕਾਰ ਨਾਲ ਦਿਖਾਇਆ, ਦੁਨੀਆਂ ਨੂੰ ਦਾਤਾ ਦੇਣ ਵਾਲਾ, ਦੁਨੀਆਂ ਦਾ ਰਾਜਕ ਮੇਰਾ ਧੰਨ ਗੁਰੂ ਨਾਨਕ। ਅਗਰ ਮੈਂ ਪਿਆਰ ਨਾਲ ਪੁੱਛਿਆ ਮਹਾਰਾਜ ਸੁਣਾਓ ਭੋਜਨ ਛਕੇ ਤਾਂ ਕੁਛ ਸੀ, ਜਿਸ ਤਰ੍ਹਾਂ ਮਾਂ ਪਿਆਰ ਜਾ ਕੇ ਪੁੱਤਰ ਨੂੰ ਕਹਿੰਦੀ ਹੈ ਜੋ ਪੁੱਤਰ ਪ੍ਰਸ਼ਾਦਾ ਛੱਕ ਲਿਆ, ਜੇ ਤਾਂ ਛੱਕ ਲਿਆ ਤਾਂ ਮਾਂ ਪਹਿਲੇ ਰਹਿ ਜਾਂਦੀ, ਤੇ ਜੇ ਨਹੀਂ ਛੱਕਿਆ ਤਾਂ ਸੱਚਾ ਪਿਤਾ ਅੱਜ ਪੁੱਛ ਕੇ ਮੰਤਰ ਨੇ ਕਿਹਾ ਮਹਾਰਾਜ ਕਿਤਨੇ ਦਿਨਾਂ ਦਾ ਪੁੱਛਦੇ ਹੋ, 1 ਦਿਨ ਦਾ 2 ਦਿਨ ਦਾ 3 ਦਿਨ ਦਾ, ਇਹਨੇ ਕਿਹਾ 5 ਦਿਨ ਹੋ ਗਏ ਇਸ ਪ੍ਰਸ਼ਾਦ ਵਿੱਚ, ਸਬਰ ਦਾ ਪਿਆਲਾ ਪੀ ਕੇ ਬੈਠੇ। ਹਲੂ ਕਹਿਣ ਲੱਗੇ ਬਾਲੇ ਜੀ ਮਹਾਰਾਜ ਪਿਤਾ ਜੀ ਨੇ ਕੀ ਕਿਹਾ ਸੀ, ਪਿਤਾ ਨੇ ਕਿਹਾ ਸੀ ਖੜਾ ਸੌਦਾ ਕਰਿਆ ਹੈ, ਸੱਚਾ ਸੌਦਾ ਕਰਿਆ ਹੈ, ਜਿਹਦੇ ਚ ਨਾਮ ਹੋਏ। ਹਲੂ ਕਹਿਣ ਲੱਗੇ ਬਾਲਿਆ ਇਸ ਤੋਂ ਵੱਡਾ ਸੱਚਾ ਸੌਦਾ ਹੋਰ ਕੋਈ ਲਾਭ ਵਾਲਾ ਕੋਈ ਸੌਦਾ ਨਹੀਂ, ਤੇ ਕੀ ਕਰੀਏ 20 ਰੁਪਈਆਂ ਦਾ ਸੀਧਾ ਲਿਆ ਕੇ ਭੁੱਖੇ ਸਾਧੂਆਂ ਨੂੰ ਭੋਜਨ ਪਾਲਿਆ। ਮਹਾਂਪੁਰਸ਼ ਦੇ ਮੂੰਹ ਜਿਸ ਵੇਲੇ ਅੰਨ ਜਾਏਗਾ ਰੱਬ ਖੁਸ਼ ਹੋ ਜਾਏਗਾ। ਗੁਰੂ ਨਾਨਕ ਸਾਹਿਬ ਦੇ ਸੁਣ ਭਾਈ ਬਾਲਾ ਇਹ ਸੌਦਾ ਹੈ।
है लाभवंत अब करिए सबका देरी न करिए। सारी बातें जी बड़ा समझाया महाराज पिता के गुस्से में जान रहे हो कि नहीं बालिया पिता ने ही किया खड़ा सौदा लाभ वाला ये सब तुम्हें चूड काने जाके पिता के अंदर प्रशान प्यार किया महापुरुषा ने छकाया तेरे सारे ने छके और प्रसाद सुखे में रोटी मिल जाए शांति आए सारे प्रसन्न है तो तेरा एक महापुरुषा का मन सी और अंदर ध्यान होके सकिया तो जो मना उम्र छोटी जे है तो कम बड़ा वड्डा चीज है कि प्यार ना एक जो प्रसाद का शिकार ना अपने पता नहीं ये कौन है जिस वे महापुरुष ने उसने अंतर ध्यान होके वेख्या हैरान हो गई ये तो आप रतीत हो गए आप अकाल पुरुष है निर्गुण को सगुण रूप ढाल के इसे सानू दर्शन देने वास्ते आया है उठे रह नहीं सकिया मेरे ढंग मार्ग में गए इन्हें लंबी जमा तेरे ने क्या गुरु जी की तकलीफ

ಕೇಂದ್ರವು ತುಳುಪಿಯುಳ್ಳಿ ರಾಜವಿಧಾರಣೆ ಸಕ್ರಿಯ ಕಾದು ತುಳುಪಿಯುಳ್ಳಿ ಹಾಕಿದ್ರೆ ಆತ ನಿಗೆ ಮೇರ ಪ್ರೀತನ ಅದ್ಭುತ ಮಾಡಿದ್ದಾರೆ ಅದು ಒಂದು ಸಾಲಗಳ ಕಾನೂನು ತಕ್ಕೆಯ ಕೋಯ್ ರಾತ್ರಿಯ ರಾತ್ ನೇ ಆಗಿಯ ಕಾನೂನು ತಕ್ಕೆಯ ತೆಗೆಯ ರಾಯಜಿ ಏತ ನಾನ್ಕಿ ಆಗಿ ನಾನ್ಕಿ ರಕ್ಷಿಸ ಬೇಕಿ ರಾಯಜಿ ಕಾನೂ ಕೋಯ್ ಇಸ್ ಮಾತ್ರ ಪಹಲೆ ಪಿಛೆ ಮೇರಾ ಸರ್ಗುರು ನಾನು ಕಲೌಟಿ ದಾನ ಕೀ ಮೇರಾ ದಾತಾ ಭೀ ಆಉಂದಾ ರಥ ದೇ ಕೌನ್ ಆಯ ಬೇಬೇ ನಾನಕೀ ನೇ ತಕ್ಕಿಯಾ ಮೇರೇ ವೀರೇ ದಾ ಸಚ್ಚಾ ಅಜ ರಾಯ ಪ್ರಧಾನ ಬಡಾ ಸತ್ಕಾರ ರಾಯ ನೇ ಪ್ಯಾರ ದಿತ್ತಾ ನಾನಕೀ ਕੋਈ ਮੇਰੇ ਧਨ ਗੁਰੂ ਨਾਨਕ ਦੀ ਸੋਚ ਲੇਕਿਨ ਕਿਹਾ ਰਾਏ ਜੀ ਅਜੇ ਆਏ ਨੀ ਮੇਰੇ ਵੀਰ ਜੀ ਨਾਨਕੀ ਵੀ ਰਾਤ ਨੂੰ ਬੀਕਾਂ ਕਰਦੀਆਂ ਕਰਦੀਆਂ ਹੁਣ ਤਾਂ ਅੱਖਾਂ ਦਾ ਪਾਣੀ ਵੀ ਸੁੱਕਦਾ ਜਾਂਦਾ ਪਤਾ ਨੀ ਉਹ ਭਾਗਾਂ ਵਾਲਾ ਦਿਨ ਕਦ ਚਲੇਗਾ ਨੇ ਕਿਹਾ ਮੈਨੂੰ ਤਾਂ ਰਾਤੀ ਸੁਪਨੇ ਚ ਕਿਹਾ ਸੀ ਬੇਬੇ ਤੂੰ ਜਦ ਕਰਵਾਉਂਦੀ ਤੇ ਅਸੀਂ ਵੀ ਆ ਰਹੇ ਪਰ ਅਜੇ ਨਹੀਂ ਆਏ ਰਾਏ ਨੇ ਕਿਹਾ ਨਾਨਕੀ ਮੈਂ ਪਾਪੀ ਦੀ ਪੁਕਾਰ ਦਿੱਤੀ ਤੂੰ ਅਰਦਾਸ ਕਰਦੇ ਨਾਲ ਤਾਂ ਪ੍ਰਾਪਤ ਕਰਕੇ ਕਹੇ ਸਨ ਕਰ ਤੇ ਅਰਦਾਸ ਕੀ ਪਤਾ ਤੇਰੇ ਸਦਕੇ ਸਾਨੂੰ ਵੀ ਦਰਸ਼ਨਾਂ ਦਾ ਜ਼ਰੂਰਤ ਹੈ ਸਤਿਵਜ ਬੇਬੇ ਕਹਿ ਰਾਏ ਆ ਕੇ ਕੀ ਤੱਕਿਆ ਮਾਂ ਮੂੰਹ ਦੇ ਮਿਲ ਪਈ ਸੀ ਮਾਂ ਦੀ ਆਵਾਜ਼ ਸੁਣੀ ਮਾਤਾ ਤ੍ਰਿਪਤਾ ਨੇ ਨੇਤਰ ਖੋਲੇ ਕੀ ਤੱਕਿਆ ਜਿਸ ਪੁੱਤਰ ਦੇ ਵਿਛੋੜੇ ਵਿੱਚ ਮਹਿਸੂਸ ਹੋਈ ਸਾਂ ਉਹ ਤਾਂ ਨਹੀਂ ਆਇਆ ਪਰ ਧੀ ਆ ਗਈ ਹੈ ਆਪਰੀ ਮਾਂ ਧੀ ਨੇ ਗਲੁਗੜੀਆਂ ਪਾ ਪਾ ਕੇ ਆਪਣਾ ਪਿਆਰ ਉਡਿਆ ਮਾਤਾ ਤ੍ਰਿਪਤਾ ਨੇ ਕਿਹਾ ਨਾਨਕੀ ਕੋਈ ਆਪ ਮੇਰੇ ਨਾਨਕ ਵੀ ਸੋ ਮਾਂ ਜੀ ਮੈਨੂੰ ਰਾਤੀ ਸੁਣਨੇ ਆਵਾ ਮਾਤਾ ਤ੍ਰਿਪਤਾ ਨੇ ਕਿਹਾ ਨਾਨਕੀ ਦੇ ਗਿਆ ਵਿਛੋੜਾ ਇੱਕ ਸਾਲ ਨੇ ਦੋ ਸਾਲ ਨੇ ਬਾਰਾਂ ਸਾਲਾਂ ਦਾ ਪੁੱਛੋ ਮਾਂ ਦੇ ਪਿੱਤੂ ਜਿਸਦਾ ਇੱਕੋ ਇੱਕ ਪੁੱਤਰ ਹੋ ਗਏ ਤੇ ਬਾਰਾਂ ਸਾਲਾਂ ਤੋਂ ਵਿਛੜੇ ਆ ਗਏ ਉਸ ਮਾਂ ਦੇ ਪਿੱਤੂ ਨਾਨਕੀ ਪੂਰਨਮਾਸ਼ੀ ਆਈ ਉਡੀਕ ਕੀਤੀ ਨਹੀਂ ਆਇਆ ਨਾਨਕ ਫਿਰ ਆਪਣੇ ਅਸੀਂ ਸੂਤਰ ਕੱਟ ਕੇ ਕੱਪੜਾ ਬਣਾਇਆ ਟੱਕਿਆ ਉਹਦਾ ਚੋਲਾ ਬਣਾਇਆ ਮਾਂ ਦੀ ਸੁਧਰ ਸੀ ਆਏਗਾ ਮੇਰਾ ਨਾਲ ਮੈਂ ਉਹਦੇ ਗਲ ਚ ਪਾਵਾਂਗੀ ਮੇਰੀ ਅੱਖਾਂ ਛੱਡ ਚੋਲਾ ਤਿਆਰ ਪਿਆ ਚੋਲਾ ਪਾਉਣ ਵਾਲਾ ਨਹੀਂ ਇੱਕ ਚੋਲਾ ਨੀ ਬਾਰਾਂ ਚੋਲੇ ਤਿਆਰ ਹੋਏ ਨਾਨਕੀ ਫਿਰ ਕਰ ਸਕਦਾ ਮਾਂ ਦੇ ਪਿਆਰ ਤੋਂ ਵੇਖੀ ਬੇਬੇ ਦੀਆਂ ਵੀ ਧੁੱਪਾਂ ਨਿਕਲ ਬੇਬੇ ਵੀ ਰੋਣ ਅਰਦਾਸ ਕਰਦੀ ਬੇਬੇ ਨਾਨਕੀ ਵੀਰ ਜੀ ਬੇਬੇ ਵੀ ਰੋਣ ਅਰਦਾਸ ਕਰਦੀ ਬੇਬੇ ਨਾਨਕੀ ਵੀਰ ਜੀ ਆਓ ਦਰਸ਼ਨ ਤੋ ਬੇਬੇ ਕਿਸ ਤਰ੍ਹਾਂ ਅਰਦਾਸ ਕਰਦੀ ਹੈ ਕਿਸੇ ਮਹਾਂਪੁਰਸ਼ ਨੇ ਲਿਖਿਆ ਹੈ

ਵਡਿਆਈ ਤੇਰੇ ਨਾਮ ਸੀ ਦਿਲ ਵਡਿਆ ਤੇਰੇ ਨਾਮ ਸੀ ਤੇਰੇ ਕੌਲ ਖੰਡੇ ਤਾਰ ਹੋਏ ਜਨਮ ਸੁਹੇਲਾ।

जन्म से लाल कुर्सी रहती।

कर इशान बने जपिया कर इशान।

वाहिगुरु गुरु मंत्र सुनिया कर स्नान करे जप जाप कर स्नान।

ਸਿਗਰਾ ਤੂੰ ਪਾਂਚ ਸਿਗਰ ਮੁਕਦੇ।

फकीर है कोई सिख मेरा, उसका है मैं उसका तेरा,

सुदृढ़

ਸੁਣੋ ਹੋਏ ਵੀ ਕਿਹਾ ਮੋਰਿਆ ਕਿਆ

Thank you.

0: ਇਹ ਸ਼ੀਸ਼ਾ ਸਿੰਘ ਦਿਓ ਰਾਗਮਾਲ ਪਸ਼ਿਤ ਸ਼ਬਦ ਰਾਮਦਾਸ ਬਾਣੀ ਦੇ ਵਿੱਚੋਂ.
1: You are listening to SikhNet Radio, broadcasting live Gurbani Kirtan 24 hours a day from around

Gama gama gasa ni, dani sa gama ni.

0: ਸਭ ਸਾਧ ਸੰਗਤ ਪਿਆਰ ਨਾਲ ਆਖੋ ਸਤਨਾਮ
1: ਸ੍ਰੀ ਵਾਹਿਗੁਰੂ,
0: ਫਿਰ ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਜੋ ਕਿਰਪਾ ਗੋਬਿੰਦ ਭਈ, ਜਦੋਂ ਵਾਹਿਗੁਰੂ ਨੇ ਕਿਰਪਾ ਕੀਤੀ ਗੋਬਿੰਦ ਅਕਾਲ ਪੁਰਖ ਤੇ ਪੂਰਾ ਗੁਰੂ ਮਿਲ ਗਿਆ, ਸਤਿਗੁਰ ਮਿਲਈ, ਉਹਦੀ ਕਿਰਪਾ ਤੋਂ ਬਿਨਾ ਪੂਰਾ ਗੁਰੂ ਨਹੀਂ ਲੱਭ ਸਕਦਾ। ਝੂਠੇ ਗੁਰੂ ਪਾਸ ਫਸ ਜਾਵੇ ਤੇ ਗਿਆ, ਅਮੋਲਕ ਜਨਮੀ ਗਿਆ। ਵਾਹਿਗੁਰੂ ਕਿਰਪਾ ਕਰੇ, ਜੋ ਕਿਰਪਾ ਗੋਬਿੰਦ ਪਈ, ਉਹਨੇ ਕੀਤੀ ਕਿਰਪਾ ਤੇ ਸਤਿਗੁਰੂ ਮਿਲਈ, ਗੁਰੂ ਮਿਲ ਪਿਆ। ਫਿਰ ਨਾਮ ਦਾ ਗੁਰੂ ਨੇ ਬਖਿਆ, ਨਾਮ ਨਾਮ ਤੇ ਗੁਰੂ ਨੇ ਦੇਣਾ। ਵਾਹਿਗੁਰੂ ਕਿਰਪਾ ਕਰਦਾ ਤੇ ਗੁਰੂ ਮਿਲਦਾ, ਤੇ ਗੁਰੂ ਕਿਰਪਾ ਕਰਦਾ ਤੇ ਵਾਹਿਗੁਰੂ ਮਿਲਦਾ। ਸਭ ਆਖੋ ਨਾਮ ਦਾ ਸੁੱਖ ਵੀ ਮਿਲ ਪਿਆ, ਸੁੱਖ ਸੰਪਤ ਹਰ ਨਾਮ ਫਲ ਪਾਏ, ਸੰਪੇ ਦਾ ਸੁੱਖ ਵੀ ਮਿਲ ਗਿਆ, ਮਾਇਆ ਦਾ ਸੁੱਖ ਵੀ ਮਿਲ ਗਿਆ, ਨਾਮ ਦਾ ਰਸ ਵੀ ਮਿਲ ਗਿਆ। ਗੁਰੂ ਨੇ ਕਰਤੀ ਕਿਰਪਾ, ਕਈਆਂ ਨੂੰ ਮਾਇਆ ਤੇ ਮਿਲ ਜਾਂਦੀ ਪਰ ਸੁੱਖ ਨਹੀਂ ਮਿਲਦਾ, ਸੰਪੇ ਦਾ ਸੁੱਖ ਨਹੀਂ ਮਿਲਦਾ, ਮਾਇਆ ਮਿਲ ਗਈ। ਸਾਨੂੰ ਸਰਦਾਰ ਹੁਕਮ ਸਿੰਘ ਜੀ ਨੇ ਗੱਲ ਸੁਣਾਈ, ਸਰਦਾਰ ਬਲਦੇਵ ਸਿੰਘ ਦੀ, ਜਿਹੜੇ ਪਹਿਲੇ ਸੀ ਨਾ ਡਿਫੈਂਸ ਮਿਨਿਸਟਰ, ਉਹਨਾਂ ਦੇ ਘਰ ਉਹਨਾਂ ਨੇ ਸਾਰਿਆਂ ਗਵਰਨਰਾਂ ਨੂੰ, ਮਿਨਿਸਟਰਾਂ ਨੂੰ, ਨਹਿਰੂ ਨੂੰ ਵੀ, ਸਾਰਿਆਂ ਨੂੰ ਖਾਣੇ ਤੇ ਸੱਦਿਆ। ਬੜੀ ਵੱਡੀ ਮੇਜ਼ ਸੀ, ਸਾਰੇ ਚੀਫ ਮਿਨਿਸਟਰ, ਗਵਰਨਰ, ਹੋਰ ਮਿਨਿਸਟਰ, ਪੰਡਿਤ ਨਹਿਰੂ ਵੀ ਆਇਆ ਹੋਇਆ, ਇਹ ਉਦੋਂ ਸਪੀਕਰ ਹੁੰਦੇ ਸੀ। ਇੰਨੇ ਪਦਾਰਥ ਪਏ ਮੇਜ਼ ਤੇ, ਅਸੀਂ ਉਹਨਾਂ ਨੂੰ ਕਿਹਾ ਸਰਦਾਰ ਜੀ ਤੁਸੀਂ ਵੀ ਕੁਝ ਖਾਓ। ਨਹੀਂ, ਮੈਂ ਵੀ ਖਾ ਲੂੰਗਾ। ਸਾਡੇ ਕਹਿਣ ਤੋਂ ਜਾਂ ਉਹਨਾਂ ਮੰਗਵਾਇਆ ਤੇ ਦਾਲ ਦਾ ਪਾਣੀ, ਇੱਕ ਘੁੱਟ ਦਾਲ ਦਾ ਪਾਣੀ ਪਚਾਉਣ ਵਾਸਤੇ ਚਾਰ ਗੋਲੀਆਂ ਖਾਧੀਆਂ, ਸੁੱਖ ਨਹੀਂ। ਮਾਇਆ ਹੈਗੀ, ਸੁੱਖ ਨਹੀਂ। ਪਦਾਰਥ ਹੈਗੇ ਨੇ, ਸੁੱਖ ਨਹੀਂ, ਖਾ ਨਹੀਂ ਸਕਦਾ। ਕਹਿੰਦੇ ਮੇਰੇ ਵਾਸਤੇ ਜ਼ਹਿਰ ਆ, ਆਲੇ ਪਦਾਰਥ ਆ, ਜ਼ਹਿਰ ਆ, ਸੁੱਖ ਨਹੀਂ। ਗੁਰੂ ਨੇ ਕੀਤੀ ਕਿਰਪਾ, ਵਾਹਿਗੁਰੂ ਨੇ ਕੀਤੀ ਕਿਰਪਾ ਤੇ ਗੁਰੂ ਮਿਲ ਪਿਆ, ਗੁਰੂ ਨੇ ਕੀਤੀ ਕਿਰਪਾ ਤੇ ਨਾਮ ਦੀ ਦਾਤ ਬਖਸ਼ੀ, ਫੇਰ ਕੀ ਹੋਇਆ, ਨਾਮ ਦਾ ਸੁੱਖ, ਨਾਮ ਦਾ ਰਸ ਵੀ ਮਿਲ ਗਿਆ ਤੇ ਸੰਪੇ ਦਾ ਸੁੱਖ ਵੀ ਮਿਲ ਗਿਆ। ਸਭ ਆਖੋ ਮਾਇਆ ਪਾਸੋਂ ਸੁੱਖ ਮਿਲ ਗਿਆ। ਫੇਰ ਐਸੀ ਕਿਰਪਾ ਕੀਤੀ, ਅਪੁਸ਼ਟ ਬਾਤ ਤੇ ਪਈ ਸੀਧਰੀ, ਪੰਜਾਬ ਚ ਆਪਣੇ ਕਹਿੰਦੇ ਹੁੰਦੇ ਸੀ ਫਲਾਣੇ ਦੀਆਂ ਪੁੱਠੀਆਂ ਨਰਦਾਂ ਸਿੱਧੀਆਂ ਹੁੰਦੀਆਂ, ਕਹਾਵਤ ਸੀ, ਉਹ ਕਰ ਦੇਵੇ ਕਿਰਪਾ ਤੇ ਪੁੱਠੀਆਂ ਨਰਦਾਂ ਸਿੱਧੀਆਂ। ਅਪੁਸ਼ਟ ਬਾਤ ਤੇ ਪਈ ਸੀਧਰੀ, ਦੂਤ ਦੁਸ਼ਟ ਸਜਨਈ, ਦੁਸ਼ਮਣ ਮਿੱਤਰ ਬਣ ਜਾਂਦੇ ਨੇ, ਜੇ ਮਿੱਤਰ ਨਾ ਵੀ ਬਣ, ਉਹਦੀ ਹੋਵੇ ਕਿਰਪਾ, ਦੁਸ਼ਮਣ ਕਰਦਾ ਵਾਰ ਨੁਕਸਾਨ ਕਰਨ ਵਾਸਤੇ, ਪਰ ਉਹਦਾ ਲਾਭ ਇੰਨਾ ਹੋ ਜਾਂਦਾ, ਇੰਨਾ ਹੋ ਜਾਂਦਾ ਕੋਈ ਮਿੱਤਰ ਨਹੀਂ ਸਵਾਰ ਸਕਦਾ। ਸਭ ਆਖੋ ਸਤ, ਉਹਦੀ ਕਿਰਪਾ ਹੋਵੇ ਨਾ, ਇੰਨਾ ਲਾਭ ਇੰਨਾ ਹੋ ਜਾਂਦਾ। ਜੋ ਕਿਰਪਾ ਗੋਬਿੰਦ ਮੋਹਿ ਅੰਧ ਕੂਬ ਤੇ ਮੋਹਿ ਕਿਰਪਨ ਕਾ ਕੋਈ ਨਾ ਜਾਣ, ਅਪੁਸ਼ਟ ਬਾਤ ਤੇ ਪਈ ਸੀਧਰੀ, ਦੂਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸਿਓ। ਕਈ ਵਾਰ ਐਸਾ ਬੰਦੇ ਤੇ ਦਿਨ ਆਉਂਦੇ ਵੀ ਹਨੇਰਾ ਹੀ ਹਨੇਰਾ ਹੁੰਦਾ, ਕਰਮਾਂ ਦੀ ਐਸੀ ਗਤੀ ਆ ਜਾਂਦੀ ਹਨੇਰਾ ਹੀ ਹੈ। ਉਹਦੀ ਹੋਵੇ ਕਿਰਪਾ, ਉਸ ਹਨੇਰੇ ਚੋਂ ਹੀ ਰਸਤਾ ਵਿਖਾਲ ਦਿੰਦਾ, ਰੋਸ਼ਨੀ ਵਿਖਾਲ ਦਿੰਦਾ। ਅੰਧਕੂਰ ਮੈਂ ਰਤਨ ਪ੍ਰਗਾਸਿਓ, ਅਗਿਆਨਤਾ ਦਾ ਹਨੇਰਾ ਵੀ ਦੂਰ ਹੋ ਜਾਂਦਾ, ਕਰਮਾਂ ਦਾ ਜਿਹੜਾ ਹਨੇਰਾ ਉਹ ਵੀ ਦੂਰ ਹੋ ਜਾਂਦਾ। ਮਲੀਨ ਬੁੱਧ ਹੱਛ ਨਹੀਂ, ਜਿਹੜੀ ਮਾੜੀ ਬੁੱਧ ਸੀ ਨਾ ਉਹ ਅੱਛੀ ਹੋ ਜਾਂਦੀ, ਚੰਗੀ ਹੋ ਜਾਂਦੀ। ਹੁਣ ਕੌਡੀਏ ਰਾਖੀ ਦੀ ਬੁੱਧ ਮਾੜੀ ਸੀ ਨਾ, ਅੱਛੀ ਹੋ ਗਈ। ਪੂਬੀਏ ਚੋਰ ਦੀ ਬਹੁਤੇ ਮਾੜੀ ਸੀ ਨਾ, ਅੱਛੀ ਹੋ ਕਿਹਦੀ ਅੱਛੀ ਹੋ ਗਈ? ਤੇ ਮਹਾਰਾਜ ਗਏ ਨਾ, ਸਾਖੀ ਬੜੀ ਲੰਬੀ ਹੈ, ਇਹਦੇ ਕੋਲ ਆਪ ਗਏ, ਕੌਡੀਏ ਕੋਲ ਵੀ ਆਪ ਹੀ ਗਏ ਸੀ, ਸੱਜਣ ਠੱਗ ਕੋਲ ਵੀ ਆਪ ਹੀ ਗਏ ਸੀ। ਇੱਕ ਨੂੰ ਸੁਧਾਰੋ, ਇਹਦੇ ਨਾਲ ਸਾਰੇ ਹੋਰ ਸੁਧਰ ਜਾਣਗੇ, ਸਾਰਾ ਇਲਾਕਾ ਸੁਧਰ ਜਾਊ। ਭੂਮੀਆਂ ਕੋਲ ਗਏ, ਪ੍ਰਸ਼ਾਦ ਲਿਆਇਆ, ਛਕੋ। ਇਹ ਸਤਿਗੁਰੂ ਕਹਿਣ ਲੱਗੇ, ਭੂਮੀਆਂ ਸੱਚ ਦੱਸ ਕੰਮ ਕੀ ਕਰਦਾ? ਇਉਂ ਵੇਖ ਕੇ ਕਿਹਾ, ਸੱਚ ਦੱਸ ਕੰਮ ਕੀ ਕਰਦਾ? ਕਹਿੰਦਾ ਜਿਵੇਂ ਚੋਰ ਆ, ਜਿਹੜਾ ਕਦੇ ਕਿਸੇ ਕੋਲ ਨਹੀਂ ਸੀ ਮੰਨਦਾ, ਗੁਰੂ ਕੋਲ ਸੱਚ ਬੋਲ ਦਿੱਤਾ। ਕੋਈ ਨਾਮ ਜਪਣ ਵਾਲੇ ਦੇ ਕੋਲ ਤੁਸੀਂ ਬੈਠ ਜਾਓ, ਜਿਹਦੇ ਹਿਰਦੇ ਚ ਨਾਮ ਵਸਿਆ ਹੋਇਆ ਕੋਈ ਝੂਠ ਨਹੀਂ ਬੋਲ ਸਕਦਾ, ਕਹਿ ਦੂਗਾ ਸੱਚ, ਕਹਿ ਦੂਗਾ। ਬਰਕਤ ਹੈ ਉਹ ਤੇ ਆਪ ਨਾਰਾਇਣ ਕਲਾਧਾਰ ਸੀ। ਚੋਰ ਆ, ਚੋਰੀ ਛੱਡ ਦੇ, ਕਦੇ ਛੱਡ ਨਹੀਂ ਹੋਣੀ। ਮੇਰਾ ਪਿਓ ਵੀ ਚੋਰ ਸੀ, ਬਾਬਾ ਵੀ ਚੋਰ ਸੀ, ਸਾਡਾ ਤਾਂ ਖਾਨਦਾਨ ਖੂਨ ਚੋਰੀ ਰਹੀ ਪਈ ਹੈ। ਮੈਂ ਤਾਂ ਚੋਰਾਂ ਦਾ ਸਰਦਾਰ ਆ, ਚੋਰੀ ਨਹੀਂ ਛੱਡਣੀ। ਤੇ ਸਾਡੀ ਕੋਈ ਗੱਲ ਮੰਨ ਲਾ, ਚੋਰੀ ਨਹੀਂ ਛੱਡਣੀ, ਕਰੀ ਜਾਈ ਪਰ ਸਾਡੀ ਗੱਲ ਮੰਨ ਲਾ। ਹਾਂਜੀ, ਹੋਰ ਜੋ ਕਹੋ ਮੈਂ ਮੰਨਣ ਨੂੰ ਤਿਆਰ ਹੈ, ਪਰ ਚੋਰੀ ਨਹੀਂ ਜੀ ਛੱਡਣੀ। ਵੀ ਸਾਡੀ ਗੱਲ ਤੂੰ ਇਹ ਮੰਨ ਲਾ ਬਈ, ਝੂਠ ਨਹੀਂ ਬੋਲਣਾ, ਸੱਚ ਬੋਲਣਾ। ਕਹਿੰਦੇ ਚੀ ਗੱਲ ਮੰਨੀ, ਚੋਰੀ ਮੈਂ ਨਹੀਂ ਕਰਨੀ ਪਰ ਇਹ ਗੱਲ ਮੰਨੀ। ਦੂਜੀ ਗੱਲ ਇਹ ਆ ਵੀ ਜਿਹਦਾ ਨਮਕ ਖਾਵੇ ਉਹਦਾ ਨੁਕਸਾਨ ਨਹੀਂ ਕਰਨਾ, ਕਹਿੰਦੇ ਇਹ ਵੀ ਮੰਨੀ। ਤੇ ਤੀਜੀ ਗੱਲ ਇਹ ਆ ਵੀ ਗਰੀਬ ਮਾਰ ਨਹੀਂ ਕਰਨੀ। ਤੇ ਮਨ ਚ ਸੋਚਣ ਲੱਗਾ, ਗਰੀਬਾਂ ਨੂੰ ਜ਼ਰੂਰ ਲੁੱਟਣਾ, ਕਿਸੇ ਰਾਜੇ ਨੂੰ ਲੁੱਟਿਆ ਕਰਾਂਗੇ। ਦੋ ਤਿੰਨ ਮਹੀਨੇ ਬਾਅਦ ਗਏ ਕਿਸੇ ਰਾਜੇ ਨੂੰ ਲੁੱਟ ਲਿਆ, ਮੁੜ ਕੇ ਸ਼ਕਦੇ ਕਿਉਂ ਦੇ ਰਿਹਾ, ਮੁੜ ਕੇ ਫਿਰ ਰਾਜੇ ਨੂੰ ਕਿਸੇ ਨੂੰ ਅਮੀਰ ਨੂੰ ਲੁੱਟ ਲਿਆ, ਗਰੀਬ ਨੂੰ ਜ਼ਰੂਰ ਲੁੱਟਣਾ। ਹਾਂ ਇਹ ਵੀ ਮੰਨ ਲਊਂਗਾ ਜੀ, ਪਰ ਚੋਰੀ ਨਹੀਂ ਜੇ ਛੱਡਣੀ, ਤੇਰੀ ਮਰਜ਼ੀ। ਵੀ ਸਾਡੀ ਗੱਲ ਯਾਦ ਰੱਖੀ, ਪ੍ਰਸ਼ਾਦ ਅਸੀਂ ਉਦੋਂ ਹੀ ਛਕਾਂਗੇ, ਹੁਣ ਨਹੀਂ ਛਕਣਾ। ਗੁਰੂ ਕੀ ਰੋਟੀਆਂ ਦਾ ਭੁੱਖਾ ਨਹੀਂ ਸੀ, ਸਭ ਆਖੋ ਸਤਨਾਮ। ਹੁਣ ਜਿਹਦੀ ਆਦਤ ਬਣੀ ਹੋਈ, ਜਿਹਦੇ ਖੂਨ ਚ ਰਚੀ ਹੋਈ ਚੋਰੀ, ਕਿੱਦਾਂ ਹੁਣ ਨੀਂਦ ਨਹੀਂ ਆਉਂਦੀ, ਰਾਤ ਪੈਂਦੀ ਆ ਕਹਿੰਦੇ ਕੀ ਕਿੱਦਾਂ ਮੁੱਕੇ। ਕਹਿਣ ਲੱਗਾ,
1: ਮਾਈਕ ਕਹਿ ਰਹੇ ਅੱਗੇ ਕਰ ਲਈ,
0: ਸਭ ਆਖੋ ਸਤਨਾਮ ਸੀ, ਫਿਰ ਆਖੋ ਸਤਨਾਮ ਸੀ। ਕਹਿੰਦਾ ਰਾਜੇ ਨੂੰ ਲੁੱਟਦੇ ਆ, ਗਰੀਬ ਮਾਰੀ ਨਾ ਕਰਨੀ। ਹੁਣ ਗਿਆ, ਅੱਗੇ ਪਹਿਰੇਦਾਰ ਸੀ, ਕੋਈ ਨਵਾਂ ਸੀ, ਸ਼ਾਹੀ ਠਾਠ ਬਾਠ, ਰਾਜਿਆਂ ਵਰਗੇ ਕੱਪੜੇ ਪਾਏ ਹੋਏ, ਉਦਾਂ ਦੇ ਕੀਮਤੀ ਚੋਗੇ ਪਾਏ ਹੋਏ। ਤੂੰ ਕੌਣ ਆ? ਕਹਿੰਦਾ ਮੈਂ ਚੋਰ। ਉਹਨੂੰ ਸੁਣ ਗਿਆ ਵੀ ਰਾਜੇ ਦਾ ਕੋਈ ਰਿਸ਼ਤੇਦਾਰ ਆ, ਕੋਈ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਚੋਰ ਆ, ਕੋਈ ਨਵਾਂ, ਇਹ ਕੋਈ ਰਾਜੇ ਦਾ ਰਿਸ਼ਤੇਦਾਰ ਆ ਰਾਜੇ ਦਾ, ਕਹਿੰਦਾ ਮੈਂ ਚੋਰ। ਲੰਘ ਜਾ, ਅੰਦਰ ਗਿਆ, ਜਾ ਕੇ ਪੰਡ ਬੰਨੀ, ਹੀਰੇ ਜਵਾਹਰਾਤਾਂ ਦਾ ਸਭ ਪਤਾ ਸੀ ਵੀ ਰਾਜਾ ਕਿੱਥੇ ਲਾਲ ਰੱਖਦਾ, ਕਿੱਥੇ ਹਾਰ ਪਏ ਨੇ, ਕਿੱਥੇ ਸਭ ਪੰਡ ਬੰਨ ਲਏ। ਹਨੇਰਾ ਸੀ, ਉੱਥੇ ਮੇਜ਼ 'ਤੇ ਚੂਰਨ ਪਿਆ ਸੀ, ਉਹਦੇ ਵਿੱਚ ਸਿਲੂਣ, ਉਹ ਹੱਥ ਨੂੰ ਲੱਗ ਗਿਆ, ਪੰਨ ਪੁੰਨ ਬੰਨ ਕੇ ਮੂੰਹ 'ਤੇ ਹੱਥ ਲਾਇਆ ਤਾਂ ਉਹ ਲੂਣ ਜ਼ਬਾਨ ਮੂੰਹ ਲੱਗ ਗਿਆ, ਸਭ ਛੱਡ ਕੇ ਤੁਰ ਗਿਆ। ਵੀ ਬਾਬੇ ਨੇ ਕਿਹਾ ਸੀ ਲੂਣ ਖਾ ਕੇ ਬੁਰਾ ਨਹੀਂ ਕਰਨਾ, ਲੂਣ ਖਾਧਾ ਗਿਆ ਉਹ ਵੱਧੀ ਪੰਡ ਸਾਰੀ ਛੱਡ ਗਿਆ। ਸਵੇਰ ਹੋਈ ਕੀ ਬੋਲ, ਪਹਿਰੇਦਾਰ ਨੇ ਪੁੱਛਿਆ ਜੀ ਆਇਆ ਸੀ ਬੰਦਾ ਫਿਰ ਮੁੜ ਕੇ ਚਲਾ ਗਿਆ ਸੀ, ਮੈਂ ਸਮਾਂ ਤੁਹਾਡਾ ਕੋਈ ਰਿਸ਼ਤੇਦਾਰ ਆ, ਕਹਿੰਦਾ ਸੀ ਮੈਂ ਚੋਰ ਹਾਂ ਅਤੇ ਮੈਂ ਤੁਹਾਡਾ ਰਿਸ਼ਤੇਦਾਰ ਵੀ ਮਖੌਲ ਕਰਦਾ, ਕੋਈ ਕਹਿੰਦਾ ਵੀ ਮੈਂ ਚੋਰ। ਹੁਣ ਗਰੀਬ ਫੜੇ ਚੱਕ 'ਤੇ ਲੱਗੀ ਮਾਰ ਪੈਣ, ਉਹਨੇ ਸੁਣਿਆ ਵੀ ਗਿਆ ਤਾਂ ਮੈਂ ਸੀ ਅਤੇ ਗਰੀਬ ਮਾਰ ਵਾਰੀ ਆਪ ਹੀ ਆ ਗਿਆ, ਕਹਿੰਦਾ ਰਾਜਨ ਇਹਨੇ ਗਰੀਬਾਂ ਨੂੰ ਛੱਡ ਦੇ, ਮੈਂ ਆਇਆ ਸੀ ਚੋਰੀ ਕਰ। ਬਸ ਤੂੰ ਤੂੰ ਤਾਂ ਮੰਨਿਆ ਪਰਮੰਨਿਆ ਇੱਕ ਬੰਦਾ, ਸਭ ਆਖੋ ਸੱਤ, ਅੱਜ ਕੱਲ੍ਹ ਵੀ ਮੰਨੇ ਪਰਮੰਨੇ ਬੰਦੇ ਉਹ ਚੋਰੀਆਂ ਕਰਦੇ ਆ, ਉਹ ਚੋਰੀਆਂ ਕਰਦੇ ਆ, ਆਪਾਂ ਅਖਬਾਰਾਂ 'ਚ ਪੜ੍ਹਦੇ ਹੀ ਮੰਨੇ ਪਰਮੰਨੇ ਬੰਦੇ, ਹਾਂਜੀ ਇੱਥੋਂ ਤਾਂ ਕਰੋਨਾ ਤੱਕ ਹੀ ਜਾਂਦੇ ਆ, ਥੋੜ੍ਹੀ ਗੱਲ ਨਹੀਂ ਉਹਦੇ ਨਹੀਂ ਠਹਿਰਦੇ, ਇੱਦਾਂ ਦਾ ਯੋਗ ਸੀ ਮੰਨਿਆ ਪਰ ਤੂੰ ਤੂੰ ਹਾਂਜੀ ਮੈਂ, ਇਹਨਾਂ ਨੂੰ ਛੱਡ ਦੇ, ਤੂੰ ਆਪੇ ਕਿਉਂ ਆ ਗਿਆ, ਤੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ, ਤੇਰੇ 'ਤੇ ਸ਼ੱਕ ਹੀ ਨਹੀਂ ਸੀ। ਕਹਿਣ ਲੱਗਿਆ ਮੈਨੂੰ ਇੱਕ ਮਿਲਿਆ ਸੀ ਪੂਰਾ ਗੁਰੂ, ਸਭ ਆਖੋ ਸਤਨਾਮ, ਸਤਿਗੁਰੂ ਮਿਲੇ ਪੂਰਾ ਮਿਲਿਆ ਸੀ ਗੁਰੂ, ਉਹਨੇ ਮੈਨੂੰ ਕਿਹਾ ਚੋਰੀ ਛੱਡ ਦੇ, ਮੈਂ ਕਿਹਾ ਛੱਡ ਨਹੀਂ ਹੋਣੀ, ਉਹਨੇ ਕਿਹਾ ਸੀ ਵੀ ਤੂੰ ਫਿਰ ਝੂਠ ਨਾ ਬੋਲੀ, ਇਹ ਗੱਲ ਮੰਨ ਲਾ, ਅਤੇ ਮੈਂ ਝੂਠ ਨਹੀਂ ਬੋਲਿਆ, ਸੱਚ ਬੋਲਿਆ ਵੀ ਮੈਂ ਚੋਰ ਹਾਂ। ਦੂਜੀ ਉਹ ਗੱਲ ਉਹਨੇ ਕਹੀ ਸੀ ਵੀ ਨਮਕ ਖਾ ਕੇ ਬੁਰਾ ਨਹੀਂ ਕਰਨਾ, ਤੇਰੇ ਚੂਰਨ ਪਿਆ ਸੀ ਉਹ ਮੇਰੀ ਜ਼ਬਾਨ ਨੂੰ ਲੱਗ ਗਿਆ ਨਮਕ, ਅਤੇ ਮੈਂ ਛੱਡ ਕੇ ਚਲਾ ਗਿਆ, ਮੈਂ ਨਮਕ ਖਾ ਕੇ ਬੁਰਾ ਨਹੀਂ ਸੀ ਕਰ ਸਕਦਾ। ਤੀਜੀ ਗੱਲ ਉਹਨੇ ਕਹੀ ਸੀ ਗਰੀਬ ਮਾਰ ਨਹੀਂ ਕਰਨੀ, ਅਤੇ ਮੈਂ ਆਪ ਹੀ ਆ ਗਿਆ, ਗਰੀਬਾਂ ਨੂੰ ਮਾਰ ਪੈਂਦੀ ਸੀ, ਹੁਣ ਜੋ ਤੇਰਾ ਜੀ ਕਰਦਾ ਸਜ਼ਾ ਦੇ ਮੈਨੂੰ। ਹੁਣ ਸੋਚੀ ਪੈ ਗਿਆ ਉਹ ਜਿਸ ਬੰਦੇ ਨੇ ਝੂਠ ਨਹੀਂ ਬੋਲਣਾ, ਜਿਸ ਬੰਦੇ ਨੇ ਨਮਕ ਖਾ ਕੇ ਬੁਰਾ ਨਹੀਂ ਕਰਨਾ, ਜਿਸ ਬੰਦੇ ਨੇ ਗਰੀਬ ਮਾਰ ਨਹੀਂ ਕਰਨੀ, ਉਹ ਕਿੱਦਾਂ ਦਾ ਐਸਾ ਗੁਰੂ ਮਿਲ ਗਿਆ ਜਿਹਨੇ ਇਹ ਗੱਲਾਂ ਹੀ ਨਹੀਂ ਸਾਰੀਆਂ ਮੰਨ ਲਈਆਂ, ਕੀ ਸਜ਼ਾ ਦੇਈਏ। ਸੋਚ ਸੋਚ ਕੇ ਕਹਿਣ ਲੱਗਿਆ ਵੀ ਭੂਮੀਆਂ ਲੋਕਾਂ ਨੂੰ ਪਤਾ ਤਾਂ ਲੱਗ ਹੀ ਗਿਆ ਵੀ ਤੂੰ ਚੋਰ ਆ। ਮੈਂ ਹੁਣ ਸੋਚ ਸੋਚ ਕੇ ਫੈਸਲਾ ਕੀਤਾ ਵੀ ਜਿਹਨੇ ਬੁਰਾ ਨਹੀਂ ਕਰਨਾ ਨਮਕ ਖਾ ਕੇ, ਜਿਹਨੇ ਝੂਠ ਨਹੀਂ ਬੋਲਣਾ, ਜਿਹਨੇ ਗਰੀਬ ਮਾਰ ਨਹੀਂ ਕਰਨੀ, ਉਹਨੂੰ ਹੋਰ ਕੀ ਸਜ਼ਾ ਦੇਣੀ ਆ, ਮੈਂ ਅੱਜ ਤੋਂ ਤੈਨੂੰ ਆਪਣਾ ਵਜ਼ੀਰ ਬਣਾਉਣਾ। ਇਤਿਹਾਸ 'ਚ ਲਿਖਿਆ ਮਿਲਦਾ ਉਸ ਰਾਜੇ ਨੂੰ ਉਹਨੂੰ ਵਜ਼ੀਰ ਬਣਾਇਆ। ਬਲੀਨ ਬੁੱਧ ਅੱਛੀ ਹੋ ਗਈ, ਬਲੀਨ ਬੁੱਧ ਜੋ ਕਿਰਪਾ ਗੋਬਿੰਦ ਪਈ, ਫਿਰ ਕੀ ਹੋਇਆ, ਮੋਹ ਕਿਰਪਨ ਕੋ ਕੋਈ ਨਾ ਜਾਣਤ, ਸਗਲ ਭਵਨ ਪ੍ਰਗਟਈ, ਜਿਹਨੂੰ ਕੋਈ ਨਹੀਂ ਜਾਣਦਾ ਸਾਰੀ ਸ੍ਰਿਸ਼ਟੀ 'ਚ ਮਸ਼ਹੂਰ ਹੋ ਗਿਆ। ਸੰਗ ਬੈਠ ਨੂੰ ਕਹੀਂ ਨਾ ਪਾਵਤ, ਹੁਣ ਸਗਲ ਚਰਨ ਸੇ ਵਈ, ਆਡ ਆਡ ਕੋ ਫਿਰ ਢੂੰਡ ਤੇ, ਮਨ ਸਗਲ ਤ੍ਰਿਸ਼ਨ ਬੁੱਝ ਗਈ। ਜਿਹੜਾ ਅੱਡੀ ਅੱਡੀ ਦਮੜੀ ਬਦਲੇ ਤਰਸਦਾ ਫਿਰਦਾ ਸੀ ਨਾ, ਇਹਨਾਂ ਦੇ ਦਿੱਤਾ, ਭੰਡਾਰੇ ਵੀ ਭਰ ਦਿੱਤੇ ਤੇ ਤ੍ਰਿਸ਼ਨਾ ਵੀ ਮੁਕਾ ਦਿੱਤੀ। ਸਭ ਆਖੋ ਸਤਿ, ਦੇ ਵੀ ਦਿੱਤਾ, ਪਦਾਰਥ ਵੀ ਦੇ ਦਿੱਤੇ ਤੇ ਤ੍ਰਿਸ਼ਨਾ ਵੀ ਮੁਕਾ ਦਿੱਤੀ, ਤ੍ਰਿਪਤ ਹੋ ਗਿਆ। ਏਕ ਬੋਲ ਪੀ ਖਪਤੋ ਨਾਹੀ, ਸਾਧ ਸੰਗਤ ਸੀਤ ਲਈ, ਵੀ ਏਕ ਜੀ ਹੁਣ ਕਮਨ ਵਖਾਨੇ, ਜ਼ਬਾਨ ਇੱਕ ਹੈ ਤੇਰੇ ਗੁਣ ਬਹੁਤ ਨੇ, ਅਗਮ ਅਗਮ ਅਗਮ ਆਈ, ਤੂੰ ਅਗਮ ਅਗੋਚਰ ਹੈ, ਬੇਅੰਤ ਹੈ, ਐਸੀ ਕਿਰਪਾ ਕਰ ਦਾਸ ਦਾਸ ਦਾਸ ਕਹੋ ਕਰੀ, ਐਸੀ ਕਿਰਪਾ ਕਰ ਜਿਹੜੇ ਤੇਰੇ ਦਾਸ ਨੇ, ਜਿਹੜੇ ਉਹਦੇ ਦਾਸ ਨੇ ਅੱਗੇ, ਜਿਹੜੇ ਗਾਂ ਉਹਦੇ ਦਾਸ ਨੇ, ਉਹਨਾਂ ਦਾ ਦਾਸ ਮੈਨੂੰ ਬਣਾ ਲਓ। ਦਾਸ ਦਾਸ ਦਾਸ ਕਹੋ ਕਰੀਓ, ਜਿਹੜੇ ਤੇਰੇ ਦਾਸ ਨੇ, ਤੇਰੇ ਬਖਸ਼ੇ ਹੋਏ ਨੇ। ਇਹ ਉਹਨਾਂ ਦੇ ਦਾਸ ਨੇ, ਕਾ ਉਹਨਾਂ ਦੇ ਜਿਹੜੇ ਦਾਸ ਨੇ ਉਹਨਾਂ ਦਾ ਮੈਨੂੰ ਦਾਸ ਬਣਾ ਲਓ। ਜਨ ਨਾਨਕ ਹਰ ਸਰਣ ਲਈ ਤੇਰੀ ਸ਼ਰਨ ਆਏ ਹਾਂ, ਤੂੰ ਕਿਰਪਾ ਕਰ। ਉਹਦੀ ਕਿਰਪਾ ਵਿੱਚ ਹੀ ਸੁੱਖ ਹੈ, ਉਹਦੀ ਕਿਰਪਾ ਵਿੱਚ ਹੀ ਸਾਰੇ ਚੜ੍ਹਦੀ ਕਲਾ ਹੈ। ਜਿਸ ਪਿਆਰ ਨਾਲ ਆ ਬੈਠ ਕੇ ਪ੍ਰੋਗਰਾਮ 'ਤੇ ਲੇਟ ਹੋ ਗਿਆ, ਗੁਰੂ ਬਖਸ਼ਿਸ਼ ਕਰੇ। ਭਾਰੀ ਜਿਹੇ ਘੜੀਆਂ ਹਨ, ਇਹਨਾਂ ਦਾ ਮੁੱਲ ਬੜਾ ਜੇ, ਸਭ ਆਖੋ ਸਭ। ਤੁਹਾਡੇ ਸਾਰਿਆਂ 'ਤੇ ਗੁਰੂ ਦੀ ਕਿਰਪਾ ਹੈ। ਬੱਚਿਆਂ ਨੇ ਕੈਸਾ ਸੁੰਦਰ ਕੀਰਤਨ ਕੀਤਾ ਹੈ ਰਾਗਾਂ ਵਿੱਚ, ਤੁਹਾਡੇ ਸਾਰਿਆਂ 'ਤੇ ਗੁਰੂ ਦੀ ਮਿਹਰ ਹੈ। ਜਿਹਨੂੰ ਬਾਣੀ ਪਿਆਰੀ ਲੱਗਦੀ ਹੈ ਨਾ, ਗੁਰ ਕਾ ਸ਼ਬਦ ਲੱਗੋ ਮਨ ਮੀਠਾ, ਪਾਰ ਬ੍ਰਹਮ ਤਾਂਤੇ ਮੋਹਿ ਜੀਠਾ। ਜਿਹਨੂੰ ਗੁਰੂ ਕਾ ਸ਼ਬਦ ਪਿਆਰਾ ਲੱਗਦਾ ਹੈ ਨਾ, ਉਹ ਗੁਰੂ ਦੇ ਨੇੜੇ ਆ। ਜਿਹੜਾ ਗੁਰੂ ਦੇ ਨੇੜੇ ਆ, ਉਸ ਵੀ ਮਿਹਰਾਂ ਹੁੰਦੀਆਂ। ਗੁਰੂ ਕਿਰਪਾ ਕਰਦਾ। ਉਹ ਇਸ ਤੁਕ ਨੂੰ ਆਪਾਂ ਸਾਰੇ ਪੜ੍ਹ ਲਈਏ, ਕੋਈ ਰਸਨਾ ਖਾਲੀ ਨਾ ਰਹੇ, ਫਿਰ ਕੀਰਤਨ ਦੀ ਸਮਾਪਤੀ। ਸਭ ਪਿਆਰ ਨਾਲ ਬੋਲੋ।

0: सतगुरु श्री गुरु ग्रंथ साहिब महाराज शब्द गुर पीरा गहर गंभीरा जी दी पवित्र पवित्र पवित्र पुनीत हजूरी अंदर बैठ गुर उपदेश अते उदेश नू उत्साह सहित सरवण कर रहे गुरु खालसा सात संगत माई भाई सतगुरु दा अपना ही परम पवित्र आपा जियो वाहिगुरु जी का खालसा
1: वाहिगुरु जी की फतह।
0: सतगुरां दे चरण शरण आण तों महाराज जी ने मेहरामत करके असां सारिआं नूं ही अपने वाकां द्वारा अथवा अपने हम ख्याल परमेश्वर दे रंग अंदर रंगीजे हुए महापुरश ग्रस्ती संत किरत ते कीरत अंदर निपुण भगत कबीर जी दी जुबानदानी द्वारा अंतले शब्द अंदर सानू जीवन दे परम सुख पर आनंद परम तत् अते पूर्ण अवस्था दी प्राप्ति दा ढंग फरमाया है। ए जुगतां ए तरीके ए दौर गुरु साहिब जी आप भी फरमान करदे रहे अपने नवाजे गुरसिखां महापुरशां भगतां ते संत जना दी राही भी सतगुरु जी ए उपदेश हर बनी नौ इंसान तक पहुंचाउण दे इच्छक रहे। इस उपदेश नू महापुरश अज भी अपनी रसना द्वारा अपनी कलम द्वारा ते अपने जीवन दी जुगत द्वारा अमली तौर उत्ते प्रचार रहे। कलमा नाल उपदेश करने वाले भी अनेका ने रसना नाल भी उपदेश करने वाले उपदेशिक बेअंत ने पर बड़े फिक्र नाल बड़े उचेच नाल उस परमेश्वर दे यस नूं जीवन दे ढंग नूं गुरमत दी व्याख्या नूं जो अपनिया मन बच कर्म द्वारा प्रचारदा है ओ विचारक भी है ते प्रचारक भी है। ध्यान नाल दास दा बचन प्रचारक बेअंत ने अजकल जिन्ने दसां गुरुआं महाराज साहिबान तों पैदा नहीं कर होए इन्ने अजकल असां प्रचारक बन गए। श्री गुरु ग्रंथ साहिब महाराज जी दीआं बीड़ां भी इन्नियां बन गईआं ने जिन्नियां दसां पातशाहीआं तों रल के भी नहीं बणीआं। गुरुद्वारे साहिबान इन्ने बन गए ने जिन्ने सतगुरां तों बनाए नहीं जा सके। तो वेखण विच आंदा है कि जदों किसे सियाणे कोल बैठिए विचार वटांदरा होवे गुरमत दी गलबात होवे तां फिर अंदरों लज्जा आंदी है कोठी कंबदी है ते लरजा आंदा है। गुरु ग्रंथ साहिब महाराज इस तों भी अनंत गुणा होवन तां भी थोड़ा है। कीर्तनी वीर जत्थे प्रचारक ते कलम दे तनी व्याख्याकार कर कर होण जरूरत है लेकिन इस दे नाल सारे ही असां अपनी अपनी जगह ये फिक्र रखिए के गुरु महाराज जी आप किहो जा जीवन जी के सानू सदियां तक साडे सामने काया पलट के आए जुगत ओयो रखी जोत ओयो रही काया पलटा के समय दी लोड़ अनुसार जलवा नमा होए प्रगट होए जहूर होया जाहर होए अवतार धारिया और तरे ते उना ने सदियां साडे सामने जी के दसिया ग्रस्ती सन कोई तारकुल दुनिया नहीं सन रिश्तेदारा वाले सन साडे वांगो कारोबार वाले सन साडे वांगो पर इउ दुनिया विच रह के पानी विच रह के किवें निर्लेप रहे ने। पानी तो मुराद है माया बहुरंगी माया अनेका रूपां वाली माया जिन्हें वड्या वड्या नूं छलिया पर किवें इस नूं छलिया गुरु साहिबान जी ने ते ओदे प्यारे महापुरशां भगतां संत जना भगौतियां ਇਹ ਜੁਗਤ ਸਤਿਗੁਰਾਂ ਨੇ ਇਸ ਦੁਨੀਆਂ ਵਿਚ ਆ ਕੇ, ਹਾਲਾਂਕਿ ਉਨ੍ਹਾਂ ਦਾ ਚਿੱਤ ਵੀ ਨਹੀਂ ਆਉਣ ਨੂੰ ਕਰਦਾ ਸੀ, ਫਿਰ ਵੀ ਤਰਸ ਕੀਤਾ, ਚਿੱਤ ਨਾ ਭਇਓ ਹਮਰੋ ਪਾਵਨ ਕਹਿ ਚੁਭੀ ਰਹੀ ਸ੍ਰੁਤ ਪਵ ਚਰਨਨ ਮਨ। ਪਰ ਉਪਕਾਰ ਲਈ, ਹਿੱਤ ਲਈ, ਗਾਈਡੈਂਸ ਲਈ, ਰਾਹਬਰੀ ਲਈ ਗੁਰੂ ਸਾਹਿਬਾਨ ਨਾ ਚਾਹੁੰਦਿਆਂ ਹੋਇਆਂ ਵੀ ਸਾਡੇ ਵਿਚ ਆਏ ਤੇ ਸਾਨੂੰ ਜੀਵ ਕੇ ਦੱਸਣ ਦਾ ਉਨ੍ਹਾਂ ਨੇ ਮਹਾਨ ਮਹਾਨ ਉਪਕਾਰ ਕੀਤਾ। ਅਗਲ ਵਨ 239 ਵਰੇ ਯਕੇ ਬਾਦ ਦੀਗਰੇ ਜੋ ਤੋਹਾ ਜੁਗਤ ਸਾ ਰਾਮ ਕਰੀ ਬਾਗ ਸਤਾ ਬਲਟ, ਜੋ ਤੋਹਾ ਜੁਗਤ ਸਾ ਸਹ ਕਾਇਆ ਫੇਰ ਪਲਟੀਏ। ਮੁਬਾਰਕ ਹਨ ਉਹ ਮਹਾਂਪੁਰਸ਼ ਸੰਤ ਜਨ ਗ੍ਰਸਤੀ ਵੀਰ ਜਿਹੜੇ ਫਿਕਰ ਨਾਲ ਉਸਦਾ ਜ਼ਿਕਰ ਕਰਦੇ ਨੇ, ਜਿਹੜੇ ਫਿਕਰ ਨਾਲ ਉਸ ਜੀਵਨ ਨੂੰ ਗੁਜ਼ਾਰਨ ਲਈ ਉਚੇਚੇ ਫਿਕਰਮੰਦ ਰਹਿੰਦੇ ਨੇ, ਜੋ ਗੁਰੂਆਂ ਨੂੰ ਭਾਇਆ ਹੈ, ਜੋ ਉਨ੍ਹਾਂ ਜੀਆ ਹੈ। ਇਸ ਸ਼ਬਦ ਦੁਆਰਾ ਪਰਮ ਤੱਤ ਦੀ ਪ੍ਰਾਪਤੀ ਵਾਸਤੇ ਜਦੋਂ ਦੁਨੀਆਂ ਵਿਚ ਲੋਕੀ ਅੰਨ ਤਿਆਗੀ, ਵੈਰਾਗੀ, ਸ਼ੈਵੀ, ਸੰਨਿਆਸੀ, ਤਾਰਕੁਲ ਦੁਨੀਆਂ, ਗੁਫਾਵਾਂ, ਮੰਦਰਾਂ, ਕੰਦਰਾਂ ਵਿਚ ਵੜਨ ਨੂੰ ਹੀ ਉੱਚਾ ਤੇ ਸੁੱਚਾ ਜੀਵਨ ਸਮਝਦੇ ਸਨ, ਤੇ ਇਸ ਕਾਇਆ ਨੂੰ ਜੋ ਪਰਮੇਸ਼ਰ ਨੇ ਆਪਣੇ ਹੀ ਰਹਿਣ ਲਈ ਹਰਿਮੰਦਰ ਸਾਜਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਾਂ ਅਨੁਸਾਰ, ਇਸ ਕਾਇਆ ਨੂੰ ਕਈ ਕਈ ਢੰਗਾਂ ਨਾਲ ਖਰਾਬ ਕਰਦੇ ਸਨ, ਕਰੂਪ ਕਰਦੇ ਸਨ। ਜੈਸਾ ਕਿ ਸ੍ਰੀ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ, ਜੋਗੀ ਗਿਆਨ ਵਿਹੂਣਿਆ ਨਿਸਦਨ ਅੰਗ ਲਗਾਇਨ ਇਸ਼ਾਰਾ, ਨਰ ਨਾਰਾਇਣੀ ਦੇ ਇਸ ਦੇਹੀ ਕੋ ਸਿਮਰ ਹੈ ਦੇਵ ਤੇ ਸਵਾਹ ਦੇ ਉੱਤੇ ਮਲ ਲੈਣੀ, ਜਾਂ ਫਿਰ ਭੱਠੀਆਂ ਜਾਂ ਫਿਰ ਧੂਣੀਆਂ ਦੇ ਵਿਚਕਾਰ ਬੈਠ ਕੇ ਸਰੀਰ ਨੂੰ ਸੁਕਾਉਣਾ, ਰੱਤ ਸੁੱਕ ਜਾਏ, ਕਾਮ ਤੋਂ ਛੁਟਕਾਰਾ ਹੋ ਜਾਏ, ਐਸਾ ਕਦੀ ਨਾ ਹੋਇਆ। ਤੋ ਗੁਰੂ ਸਾਹਿਬਾਨ ਜੀ ਨੇ ਆਪਣੀ ਬਾਣੀ ਦੁਆਰਾ ਵੀ, ਨਾਨਕ ਸੋ ਪ੍ਰਭ ਸਿਮਰੀਏ ਦਿਸ ਦੇਹੀ ਕੋ ਪਾਰ, ਇਹ ਹੁਕਮ ਕੀਤੇ, ਤੇ ਇਸ ਸ਼ਬਦ ਦੁਆਰਾ ਵੀ ਫਰਮਾਉਂਦੇ ਨੇ ਵੀ ਇਸ ਕਾਇਆ ਭਾਂਡੇ ਨੂੰ ਵੀ ਸਵਾਰ ਕੇ ਰੱਖਣਾ ਚਾਹੀਦਾ ਹੈ, ਇਸ ਮਟਕੀ ਨੂੰ ਜਿਹਦੇ ਵਿਚ ਪਰਮੇਸ਼ਰ ਦਾ ਨਾਮ, ਜਿਸ ਵਿਚ ਇਹ ਪਰਮੇਸ਼ਰ ਦਾ ਪਿਆਰ ਦੁੱਧ ਟਿਕਾਉਣਾ ਹੈ, ਸ਼ਬਦ ਦੀ ਜਾਗ ਲਾਣੀ ਹੈ, ਕਿਵੇਂ ਇਸ ਸੁਰਤ ਅਤੇ ਸ਼ਬਦ ਦਾ ਰੇੜਕਾ ਪਾਉਣਾ ਹੈ, ਕਿਵੇਂ ਇਹਦੇ ਵਿਚੋਂ ਮੱਖਣ ਆਉਣਾ ਹੈ, ਯਾਨੀ ਤੱਤ ਅਵਸਥਾ, ਪਰਮ ਤੱਤ, ਪਰਮ ਆਨੰਦ, ਖੇਮ ਕੁਸਲ ਸਹਿਜ ਆਨੰਦ ਦੀ ਅਵਸਥਾ ਕਿਵੇਂ ਪ੍ਰਾਪਤ ਹੋਣੀ ਹੈ, ਕਿਵੇਂ ਮਨੁੱਖ ਨੇ ਇਸ ਅਵਸਥਾ ਤੇ ਟਿਕ ਜਾਣਾ ਹੈ, ਇਸ ਲੈਵਲ ਆਫ ਲਾਈਫ ਤੇ ਪਹੁੰਚ ਕੇ ਸਥਿਰ ਹੋ ਜਾਣਾ ਹੈ, ਲਗਾਤਾਰੀ ਹੋ ਜਾਣਾ, ਮੁਸਲਸਲ ਹੋ ਜਾਣਾ ਹੈ, ਕਿਹੜਾ ਮੇਰੇ ਮਨ ਮਿਸ਼ਟ ਲੱਗੇ ਪ੍ਰਿਆ ਬੋਲ, ਰਜ਼ਾ ਚ ਟਿਕ ਜਾਣਾ ਹੈ, ਮੇਰੇ ਮਨ ਮਿਸ਼ਟ ਲੱਗੇ ਪ੍ਰਿਆ ਬੋਲ, ਗੁਰਬਾਹੇ ਪਕੜ ਪ੍ਰਭ ਸੇਵਾ ਲਾਏ ਸਦ ਦਿਆਲ ਹਰ ਢੋਲਾ, ਪ੍ਰਭ ਤੂੰ ਠਾਕੁਰ, ਪ੍ਰਭ ਤੂੰ ਠਾਕੁਰ ਸਰਬ ਪ੍ਰਤ ਪਾਲਕ, ਪ੍ਰਭ ਤੂੰ, ਇੱਥੇ ਬੜੀ ਸਾਵਧਾਨੀ ਜੇ ਰੱਖਣੀ ਪੈਂਦੀ, ਫਿਰ ਵੀ ਕਈ ਵਾਰੀ ਥਿੜਕਦੀ ਹੈ ਮੱਤ, ਪ੍ਰਭ ਤੂੰ ਠਾਕੁਰ, ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਓਂਕਾਰ ਤੋਂ ਬਿਨਾਂ ਕਿਤੇ ਠਾਕੁਰ ਲਿਖੇ ਨਹੀਂ। ਤੋ ਸਾਵਧਾਨੀ ਕਰਦਿਆਂ ਕਰਦਿਆਂ ਵੀ ਕਈ ਵਾਰੀ ਅੰਦਰਲੇ ਭੈ ਨਾਲ ਆਪੇ ਲਗਜ਼ਿਸ਼ ਆ ਜਾਂਦੀ ਹੈ, ਪ੍ਰਭ ਤੂੰ ਠਾਕੁਰ, ਤਾਂ ਵੀ ਇਸਦਾ ਇਹ ਅਰਥ ਨਹੀਂ ਕਿ ਕੋਈ ਨਿਪੁੰਨ ਹੈ, ਪ੍ਰਭ ਤੂੰ ਠਾਕੁਰ ਸਰਬ ਪ੍ਰਤ ਪਾਲਕ, ਮੋਹੇ ਕਲੱਤਰ ਸਹਿਤ ਸਭ ਗੋਲਾ, ਮਾਣ ਤਾਣ ਸਭ ਤੂੰ ਹੈ, ਤੂੰ ਹੈ ਇੱਕ ਨਾਮ ਤੇਰਾ ਮੈਂ ਬੋਲਾ, ਕਿੱਥੇ ਟਿਕਣਾ ਹੈ ਜੀ, ਪ੍ਰਾਪਤੀ ਕਿਸ ਕੀ ਕਰਨੀ ਹੈ, ਜੇ ਤਖ਼ਤ ਬੈਸਾਲੇ ਤਾਂ ਦਾਸ ਤੁਮਾਰੇ, ਹੋਮੈ ਨੇ ਹੰਗਤਾ ਦਾ ਤਾਂ ਅਭਾਵ ਹੋ ਗਿਆ ਹੈ, ਜੇ ਤਖ਼ਤ ਬੈਸਾਲੇ ਤਾਂ ਦਾਸ ਤੁਮਾਰੇ, ਜੇ ਪਰਮੇਸ਼ਰ ਨੇ ਆਪਣੀ ਰਜ਼ਾ ਵਿਚ ਇਹ ਨਾਚ ਨਚਾਣਾ ਹੈ, ਸਿਰ ਤੇ ਤਾਜੋ ਤਖ਼ਤ, ਸਿਰ ਤੇ ਤਖ਼ਤ ਹੈ ਛਤਰ ਹੈ, ਤਾਂ ਤੇਰਾ ਹੁਕਮ ਹੀ ਹੈ, ਤਾਂ ਜੇ ਇਹ ਲੈ ਕੇ ਘਾਸ ਵਢਾਉਣੀ ਹੈ ਤਾਂ ਸ਼ਿਕਵਾ ਕੋਈ ਨੀ, ਗਿਲਾ ਕੋਈ ਨੀ, ਗਲੋਚ ਕੋਈ ਨੀ, ਰੋਸਾ ਕੋਈ ਨੀ, ਕਿਉਂਕਿ ਪਰਮ ਗਿਆਨ ਹੋ ਗਿਆ ਹੈ, ਤੇ ਅਗਿਆਨ ਵਿਚ ਰੁੱਠਣਾ ਹੁੰਦਾ ਹੈ, ਗਿਆਨ ਵਿਚ ਰਜ਼ਾ ਚ ਟਿਕਣਾ ਹੁੰਦਾ ਹੈ, ਅਗਿਆਨੀ ਮਨ ਰੋਸ ਕਰੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਹਮੇਸ਼ਾ ਰੱਬ ਨਾਲ ਅਗਿਆਨੀ ਰੁੱਠਦਾ ਹੈ, ਗਿਆਨਵਾਨ ਨਹੀਂ, ਉਹ ਤਾਂ ਕਹਿੰਦਾ ਪ੍ਰਭ ਜੇ ਤਖ਼ਤ ਬੈਸਾਲੇ ਤਾਂ ਦਾਸ ਤੁਮਾਰੇ, ਕਾਸ ਵਢਾਵੇ ਕੇ ਤੱਕ ਬੋਲਾ, ਜਨ ਨਾਨਕ ਕੇ ਪ੍ਰਭ ਪੁਰਖ ਵਿਧਾਤੇ ਮੇਰੇ ਠਾਕੁਰ ਅਗ ਹੈ ਅਤੋਲਾ। ਆਓ ਸਾਰੇ ਹੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਤੋ ਕਬੀਰ ਸਾਹਿਬ ਜੀ ਦੇ ਸ਼ਬਦ ਦੁਆਰਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹ ਫਰਮਾਉਂਦੇ ਨੇ, ਹਰ ਕਾ ਬਿਲੋਵਣਾ बिलोवो मेरे पाई, उस परमेश्वर दे प्यार नू या परमेश्वर दे हुक्म नू अंदर रिड़को टिकाओ ते पहुंचिए किथे सहज अवस्था ते। इस दा भाव है सियाने महापुरुषां तो सुनिया है कि जे इस गल दा ख्याल ना रखे जे दुध रिड़कन वाली हुण तां गल होर हो गई है, जे रिड़कदी जावे ते उस अवस्था दा ख्याल ना रखे कि किसले मक्खन बन गया है, ता कई बार मक्खन बन जान तो बाद वो लस्सी दा रूप हो जांदा है, विचे ही रल जांदा है ते बड़ी खेचल हुंदी है पर उसनू असली रूप विच बदल। ऐन इसे तरह नितनेम करदिया कई बार कौड़ वध जांदी है, बाणी पढ़दिया कई बार गुआंढी तो असी आप विलखण हो जांदे हां कि इह पढ़दा ही नहीं। नहाउंदियां नहाउंदियां मैं पिंडां च वेख्या है डोल वाला खड़काउणा कि लोकां तक खबर हो जाए पे 3 बजे नहाउंदा है। जे सहज बलोवो ना कीता जाए ते मक्खण बनदा बनदा भी लस्सी च रल जांदा है, एक इशारा है। तो कबीर साहब जी ने बार बार इस सथाई विच आख्या है ते श्री गुरु अर्जन देव महाराज जी कहंदे ने पिया गुरसिखो ए उपदेश भी धारण करन वाला है कि तुसां सहज दी अवस्था ते टिकना है। तो आप कहंदे ने

ਗੁਰੂ ਕੇ ਸਿੱਖ। ਅੱਜ ਜੋ ਕੀਰਤਨ ਦਾ ਮਾਹੌਲ ਹੈ, ਆਪ ਦੇ ਜੋ ਇਹ ਸੰਗਤ ਦੇ ਚਰਣਾਂ ਵਿੱਚ ਹਾਜ਼ਰੀ ਭਰਨ ਦਾ, ਗੁਰੂ ਦੀ ਹਜ਼ੂਰੀ ਵਿੱਚ, ਸੋ ਸਤਸੰਗ ਜੀਓ, ਹੁਣੇ ਆਪ ਜੀ ਨੇ ਬੜੇ ਸਤਿਕਾਰਯੋਗ ਦੀਦਾਰ ਸਿੰਘ ਜੀ ਚਾਨਾ, ਪੁਰਾਣੇ ਜੋ ਗੁਰਸਿੱਖ ਹਨ ਜਿਨ੍ਹਾਂ ਨੂੰ ਪਤਾ ਹੈ ਕਿ ਕੀਰਤਨ ਕਿਵੇਂ ਗਾਇਆ ਜਾਂਦਾ ਸੀ, ਅੱਜ ਹਰ ਇੱਕ ਨੇ ਕੀਰਤਨ ਨੂੰ ਆਪਣੇ ਸਟਾਈਲ ਨਾਲ ਬਣਾ ਲਿਆ ਹੈ। ਜੋ ਕੀਰਤਨ ਦੀ ਪੁਰਾਤਨਤਾ ਹੈ, ਜੋ ਸਿੱਖਣਾ ਹੈ, ਜੋ ਰਾਗ ਹੈ, ਰਾਗ ਨਾਦ ਸਭ ਸੱਚ ਹੈ, ਪਰ ਇਸ ਨੂੰ ਗਾਵੇ ਕੌਣ, ਇਸ ਨੂੰ ਸਿੱਖੇ ਕੌਣ। ਹਾਂ, ਪਰ ਕੁਛ ਗੁਰਮੁਖ ਪਿਆਰੇ ਪਿਆਰ ਵਾਲੇ, ਪੁਰਾਤਨਤਾ ਜਿਨ੍ਹਾਂ ਨੇ ਹਾਲੀ ਤੱਕ ਕਾਇਮ ਕੀਤੀ ਹੈ, ਹੁਣੇ ਚਾਨਾ ਸਾਹਿਬ ਨੇ ਕਿਹਾ ਕੋਈ ਚੀਜ਼ ਸੁਣਾਓ। ਜਦੋਂ ਵੀ ਕੀਰਤਨ ਸ਼ੁਰੂ ਹੋਵੇ, ਅੱਜ ਕੱਲ ਮਹੀਨਿਆਂ ਵਿੱਚ ਦਰਬਾਰ ਸਾਹਿਬ ਦੀ ਮਰਿਆਦਾ ਇਹ ਹੈ ਕਿ ਬਸੰਤ ਦੇ ਵਿੱਚ ਸ਼ਬਦ ਪੜਿਆ ਜਾਏ, ਸਭ ਤੋਂ ਪਹਿਲਾਂ ਇਹ ਮਰਿਆਦਾ ਹੈ। ਤੋ ਗੁਰੂ ਕਿਰਪਾ ਕਰੇ, ਮੈਂ ਆਪ ਜੀ ਨੂੰ ਬਸੰਤ ਚੜਿਆ ਫੋਲੀ ਬਨ ਰਾਏ, ਇਹ ਜੀ ਜੰਤ ਫੂਲੇ ਹਰ ਚਿਤ ਲਾਏ। ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਇਹ ਹਰਿਆਵਲ ਇਸ ਘਰ ਤੇ ਜੋ ਬਖਸ਼ਿਸ਼ ਕੀਤੀ ਹੈ, ਗੁਰੂ ਨੇ ਜੋ ਕਿਰਪਾ ਕੀਤੀ ਹੈ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਔਰ ਜੋ ਇਹ ਰੀਤ ਹੈ, ਬੜੀ ਪੁਰਾਤਨ ਰੀਤ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਬਸੰਤ ਰਾਗ ਨੂੰ ਖੋਲਣਾ, ਪੰਜ ਸ਼ਬਦ ਬਸੰਤ ਦੇ ਪੜ੍ਹ ਕੇ ਉਸ ਤੋਂ ਬਾਅਦ ਕੜਾ ਪ੍ਰਸ਼ਾਦ ਕਰਨਾ, ਇਹ ਮਰਿਆਦਾ ਹੈ। ਔਰ ਜੋ ਇਹ ਤਾਲ ਹੋਏਗਾ, ਇਹ ਪੰਜ ਤਾਲ ਦੀ ਬਰਾਬਰ ਦੀ ਸਵਾਰੀ ਹੈ, ਅਸ਼ੋਭ ਤਾਲ ਹੈ। ਆਹ ਬੜੇ ਪਿਆਰ ਸਹਿਤ, ਕਿਉਂਕਿ ਸਤਸੰਗ ਜੀਓ, ਅਸੀਂ ਕਿੰਨਾ ਕਿੰਨਾ ਪੈਸਾ ਜਾ ਕੇ ਹਾਲਾਂ ਵਿੱਚ ਖਰਚ ਕਰਨੇ ਹਾਂ, ਆਰਟਿਸਟ ਲੋਕਾਂ ਨੂੰ ਸੁਣਨੇ ਹਾਂ, ਕਲਾਕਾਰ ਲੋਕਾਂ ਨੂੰ ਸੁਣਨੇ ਹਾਂ ਜਾ ਕੇ, ਪਰ ਜਿਹੜੇ ਆਪਦੇ ਜੋੜੇ ਚਾੜਨ ਵਾਲੇ ਕੀਰਤਨੀਏ ਹਨ, ਜਦ ਤੱਕ ਤੁਸੀਂ ਨਹੀਂ ਉਹਨਾਂ ਨੂੰ ਮਾਣ ਦਿਓਗੇ, ਉਹ ਕਿਤੇ ਕੋਲ ਜਾਣਗੇ। ਸੋ ਬੜੀ ਆਪ ਦੀ ਮਿਹਰ ਹੈ, ਆਪਨੇ ਜੋ ਇਹ ਥੋੜਾ ਜਿਹਾ ਵਕਤ ਬਖਸ਼ਿਆ ਹੈ, ਪੰਜ ਮਿੰਟ ਦੇ ਵਿੱਚ ਆਪ ਦੀ ਹਾਜ਼ਰੀ ਪੂਰੀ ਕਰਕੇ, ਆਪ ਬੜੇ ਪਿਆਰ ਸਹਿਤ ਗੁਰੂ ਅਰਜਨ ਗੁਰੂ ਅਮਰਦਾਸ ਪਾਤਸ਼ਾਹ, ਬਸੰਤ ਚੜਿਆ ਬਸੰਤ ਮਹੱਲਾ ਤੀਜਾ।

ਆਪ ਜੀ ਦੀ ਬੜੀ ਅਪਾਰ ਬਖਸ਼ਿਸ਼ ਕਿਰਪਾ ਹੋਈ, ਮਿਹਰ ਹੋਈ ਹੈ। ਅੰਮ੍ਰਿਤ ਵੇਲੇ ਸੰਗਤਾਂ ਨੂੰ ਜਾਗਣ ਦਾ ਬਲ ਬਖਸ਼ਿਆ, ਗੁਰਸਿੱਖੀ ਵਾਲਾ ਜੀਵਨ ਬਖਸ਼ਿਆ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹੋ, ਜਿਨ੍ਹਾਂ ਸੰਗਤਾਂ ਚ ਹਾਜ਼ਰੀਆਂ ਭਰਦਿਓ ਜਾਂ ਗੁਰੂ ਕੇ ਸਿੱਖਾਂ ਨੇ, ਮਾਈ ਭਾਈ ਬੱਚਿਆਂ ਨੇ ਗੁਰੂ ਕੇ ਸ਼ਬਦ ਨੂੰ ਆਪਣੀ ਕਮਾਈ ਨੂੰ ਸਫਲ ਕਰਦਿਓ ਮਾਇਆ ਅਰਦਾਸ ਕਰਾਈ। ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਹੋ, ਸਾਧ ਸੰਗਤ ਦੀ ਮਾਇਆ ਸਫਲ ਕਰਨੀ, ਗੁਰਸਿੱਖੀ ਵਾਲਾ ਜੀਵਨ ਬਖਸ਼ਣਾ ਤੇ ਆਪਣਾ ਮਿਹਰ ਭਰਿਆ ਤਰਨਾ ਸੱਚੇ ਪਾਤਸ਼ਾਹ ਦਾਤਾ ਜੀਓ, ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀਓ, ਜੋ ਆਪ ਜੀ ਨੇ ਬਖਸ਼ਿਸ਼ ਮਿਹਰ ਕੀਤੀ ਹੈ, ਸ਼ਕਤੀ ਬਖਸ਼ੀ ਹੈ। ਸਿੰਘ ਸਾਹਿਬ ਜੀਓ, ਸਰਦਾਰ ਹਰਭਜਨ ਸਿੰਘ ਦੇ ਜੋਗੀ ਸਾਹਿਬ ਦੀ, ਜੋ ਇਹ ਗੁਰਸਿੱਖੀ ਦਾ ਬੂਟਾ ਲਾਇਆ ਹੈ, ਆਪ ਇਸੇ ਤਰ੍ਹਾਂ ਗੁਰਸਿੱਖਾਂ ਨੂੰ ਚੜ੍ਹਦੀ ਕਲਾ ਚ ਰੱਖਣਾ ਹੈ। ਦਾਤਾ ਜੀਓ, ਆਪਣਾ ਬਖਸ਼ਿਸ਼ ਭਰਿਆ ਮਿਹਰ ਭਰਿਆ ਤਰਨਾ ਹੈ, ਪੰਥ ਦੇ ਅੰਗ ਸੰਗ ਸਾਹਿਤ ਹੋਣਾ ਹੈ, ਤੇ ਇਸੇ ਤਰ੍ਹਾਂ ਸਿੰਘ ਸਾਹਿਬ ਨੂੰ ਆਪ ਬਲ ਬਖਸ਼ਣਾ, ਨਿਮਰਤਾ, ਗੁਰਸਿੱਖੀ ਵਾਲਾ ਜੀਵਨ ਤੇ ਚੜ੍ਹਦਿਆਂ ਕਲਾ ਚ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨੰਦ ਸਾਹਿਬ ਦਾ ਪਾਠ।